ਤੇ ਆਖਰੀ ਹਿੱਸੇ ਵਿੱਚ ਅਸੀਂ ਦਾਖਲ ਹੋ ਚੁੱਕੇ ਹਾਂ ਜੀ। ਉਰੇ ਪੰਜਾਬੀ ਪਠਵਾਰੀ ਆਪਣੀ ਸੋਹਣੀ ਜ਼ਬਾਨੀ ਚੁਣਾ ਹੈ ਜੀ। ਇਸਦੇ 'ਚ ਵੀ ਅਸਾਂ ਅਜ਼ਰ ਮੀਆਂ ਸਾਹਿਬ ਨੇ ਕਲਾਮ ਤੋਂ ਸ਼ੁਰੂ ਕਰਸਾਂ, ਔਰ ਅਜ਼ਰ ਮੀਆਂ ਸਾਹਿਬ ਨੇ ਵੀ ਇਹ ਜਿਹੜੇ ਇਸ਼ਾਰੇ, ਇਹ ਨਾਤ ਕੇ ਇਸ਼ਾਰੇ ਨਬੀ ਪਾਕ ਸਰ ਸਲਮ ਨੇ, ਯਾਨੀ ਨਾਤ ਮੁਬਾਰਕ ਉਹਨਾਂ ਨੇ ਸਿਫਤ ਤੋਂ ਸਾਫ਼ ਬਿਆਨ ਕੀਤੇ। ਬਾਤ ਸਰ ਜੀ ਕਿ ਦੇਖੋ ਕਿ ਨਾਤ ਰਸੂਲ ਮਕਬੂਲ ਸਰ ਸਲਮ ਵੈ ਜਾਂ ਦੀਨੀ ਇਲਮ ਵੈ, ਇਸ ਕੋਈ ਸ਼ੱਕ ਨਹੀਂ ਕਿ ਅੱਜ ਬੜੀਆਂ ਲੋਕਾਂ ਦੀਆਂ ਮਜਬੂਰੀਆਂ ਹੀ ਆ, ਬੜੇ ਹਾਲਾਤ ਹੈ, ਬੜੇ ਸਿਸਟਮ ਹੈ। ਲੇਕਿਨ ਇੱਕ ਚੀਜ਼ ਮੁਲਕ ਹੈ ਕਿ ਅਗਰ ਕੋਈ ਆਦਮੀ ਇਹ ਲਾਲਚ, ਜਿਸ ਵੀ ਆਦਮੀ ਨੇ, ਯਾਨੀ ਆਪ ਹਰ ਬੰਦਾ ਆਪਣੇ ਬਾਰੇ ਖੁਦ ਦੇਖ ਸਕਣਾ ਕਿ ਮੇਰੇ ਅੰਦਰ, ਮੈਂ ਅਗਰ ਇਹ ਕੰਮ ਕਰਨਾ ਪਿਆ, ਇੱਥੇ ਆ ਕੇ ਮੈਂ ਕੋਈ ਗਲਤ ਬਣਾ ਪਿਆ, ਜਾਂ ਇੱਕ ਨਾਥ ਖਾਣ ਜਾ ਕੇ ਨਾਥ ਪੜ੍ਹ ਰਹੇ, ਇੱਕ ਆਲਮ ਸਾਹਿਬ ਜਾ ਕੇ ਖਿਤਾਬ ਕਰ ਰਹੇ, ਜਾਂ ਇੱਕ ਮੁਲਕ ਦੂਸਰੇ ਮੁਲਕ 'ਚ ਆਏ ਵੇ, ਕਿਆ ਉਹ ਲਾਲਚ ਲੈ ਕੇ ਆਏ? ਕਿਆ ਉਹਨੇ ਨੀਅਤ ਅੰਦਰ ਮੌਜੂਦ ਹੈ ਕਿ ਮੈਂ ਇਸ ਦਫ਼ਾ ਪੈਸੇ ਚੰਗਾ, ਯਾਨੀ ਬੋਰੀ ਬੰਨੀ ਖੜਸਾਂ, ਜਾਂ ਉਹਨਾਂ ਪੈਗਾਮ, ਜਾਂ ਉਹਨਾਂ ਨੇ ਕੀ ਦੇਣੇ 'ਚ ਇਹ ਚੀਜ਼ ਲਈ ਕਿ ਨਹੀਂ ਮੈਂ ਨਬੀ ਪਾਕ ਸਰ ਸਲਮ ਪੈਗਾਮ ਜਿਹੜਾ ਪਹੁੰਚਾਉਣ 'ਤੇ ਜੁੜਿਆ, ਮੈਂ ਕੋਈ ਪੈਸੇ ਦੀ ਜ਼ਰੂਰਤ ਨਹੀਂ। ਯਾਨੀ ਪ੍ਰਾਇਰਟੀ ਕਿਸ ਬੇਰੀ, ਪ੍ਰਾਇਰਟੀ ਕਿਸ ਚੀਜ਼ ਕੀ ਹੈ, ਲਾਲਚ ਕੀ ਹੈ ਜਾਂ ਦੂਸਰੀ ਚੀਜ਼ ਕੀ? ਇਹ ਸਾਰੇ ਇਨਸਾਨ ਆਪਣਾ ਫੈਸਲਾ ਕਰਨਾ। ਲੇਕਿਨ ਇੱਕ ਚੀਜ਼ ਮੌਲਾ ਰੂਮ ਸਾਹਿਬ ਫਰਮਾਇਆ ਕਿ ਜਿਹੜਾ ਬੰਦਾ ਜਿਸ ਅੰਦਰ ਲਾਲਚ ਮੌਜੂਦ ਆ ਨਾ, ਮਸਨਵੀ ਮੌਲਾਨਾ ਰੂਮ ਕੀ ਅਗਰ ਤੁਸੀਂ ਜ਼ਰੂਰ ਪੜ੍ਹਨੇ, ਉਸ ਤੋਂ ਲੋਕ ਪੜ੍ਹਨੇ ਵੀ ਹੈ, ਮੌਲਾ ਰੂਮ ਸਾਹਿਬ ਖੁਦ ਫਰਮਾਇਆ ਕਿ ਜਿਹੜਾ ਬੰਦਾ ਲਾਲਚ ਰੱਖਣਾ ਇਲਮ ਨੇ ਮਾਮਲੇ, ਕੋਈ ਜਿਤਨੀ ਮਰਜ਼ੀ ਤਕਰੀਰਾਂ ਕਰਿਆ, ਜਿਤਨੀ ਮਰਜ਼ੀ ਨਾ ਤਾਂ ਪੜ੍ਹਿਆ, ਸ਼ੇਅਰ ਕਰਿਆ, ਜਿਤਨਾ ਮਰਜ਼ੀ ਪੜ੍ਹਿਆ, ਅਗਰ ਉਸਨੇ ਲਾਲਚ ਕਿਸੇ ਚੀਜ਼ ਨਾਲ ਲਾਲਚ ਉਸ ਅੰਦਰ ਪਾਇਆ ਤਾਂ ਸਭ ਕੁਛ ਹੋ ਹੀ ਸਕਣਾ, ਲੇਕਿਨ ਰੂਹਾਨੀ ਬੰਦਾ ਨਹੀਂ ਹੋ ਸਕਣਾ। ਉਹਨਾਂ ਕੋਲ ਤੁਹਾਨੂੰ ਰੂਹਾਨੀ ਉਸਦੀ ਜ਼ਬਾਨੀ ਤਕੜੀ, ਔਰ ਯਕੀਨ ਕਰੋ ਅੱਜ ਹੁਣ ਫਿਰ ਮਾਦਰਤ ਲਓ, ਅੱਜ ਜ਼ਿਆਦਾਤਰ ਜਿਹੜਾ ਇਹੀ ਚੀਜ਼ਾਂ ਹੀ ਆ ਨਾ, ਅੱਜ ਦੁਨੀਆ ਤਨਕੀਦ ਕਰਨ ਵਾਲੇ ਲੋਕ ਸਾਡੇ ਪਰ ਇਸੇ ਵਾਸਤੇ ਕਰ ਰਹੇ ਨੇ ਜਿਹੜਾ ਕਿ ਅਸਾਂ ਵੀ ਕੋਈ ਬਸ ਮੈਂ ਸਮਝਣਾ ਕਿ ਪਟਰੀ ਪਰ ਲਈ ਜਾਣੇ ਅਸਾਂ ਬਹੁਤ ਜਲਦੀ, ਇਸ਼ਕ ਪਿਆਰ ਮੁਹੱਬਤ ਆ ਉਹ ਯਾਰ, ਇਸ਼ਕ ਕੋਈ ਵੀ ਅਖਪਿਆਸੀ ਨਹੀਂ ਰੱਖਦਿਆ ਜਾਣਾ। ਇੱਕ ਬੰਦੇ ਕਿ ਅੱਲਾਹ ਤਾਲਾ ਨੇ ਯਾਰ ਇੱਕ ਡਿਊਟੀ ਲੱਗ ਗਈ, ਮੈਂ ਸਮਝਣਾ ਕਿ ਨਬੀ ਪਾਕ ਸਰ ਸਲਮ ਨੇ ਨਾਤ ਮੁਬਾਰਕ ਬੰਦਾ ਪੇਸ਼ ਕਰ ਰਿਹਾ, ਜਿਸ ਕੀ ਇਤਨੀ ਚੰਗੀ ਨੌਕਰੀ, ਇਤਨੀ ਅੱਛੀ ਨੌਕਰੀ ਜਿਹੜੀ ਉਸਕੀ ਲੱਗ ਗਈ, ਉਸ ਤੋਂ ਬੜੀ ਨੌਕਰੀ ਹੋਰ ਕੋਈ ਥੀ ਕਿ ਉਹ ਬੰਦਾ ਚਾਹੇ ਨਹੀਂ ਜੀ ਮਾੜੇ ਕੋਲ ਵੀ ਇਸ ਤਰ੍ਹਾਂ ਇਹ ਹੋ ਗਿਆ ਵੀ ਜਿਸ ਤਰੀਕੇ ਅਸੀਂ ਚੜ੍ਹੇ ਹਾਂ, ਇਸ ਤਰੀਕੇ ਦਾ ਉਲਮਾਮ ਏ ਉਹ ਯਾਰ, ਜਿਸ ਵੇਲੇ ਅੱਲਾਹ ਤਾਲਾ ਦੀ ਕਿਤਾਬ ਇਲਮ ਹੈ, ਇਹ ਬਹੁਤ ਬੜੀ ਚੀਜ਼ ਹੈ ਜ਼ਿੰਦਗੀ ਅੱਲਾਹ ਤਾਲਾ ਦੀ ਤਰਫੋਂ ਨਵੀਂ ਜ਼ਿੰਦਗੀ ਪੂਰੀ ਜਿਹੜੀ ਹੈ, ਜਿਹੜੀ ਮੁਕੰਮਲ ਜਿਹੜੀ ਜ਼ਿੰਦਗੀ ਹੈ, ਯਾਨੀ ਬੜੀ ਸੀਰਤ ਤਜਰਬਾ ਉਹ ਅਗਰ ਉਲਮਾ ਕਰਾਮ ਜ਼ਿਆਦਾ ਕਿਹੜੇ ਲੋਕ ਜਾਣਨੇ ਜੀ, ਬੜੀ ਬੜੀ ਸਾਡੀ ਇਹਨਾਂ ਨੇ ਵਾਕਿਆ ਤੁਸੀਂ ਜ਼ਿਆਦਾ ਕਿਹੜੇ ਲੱਭਦੇ ਨੇ, ਇਹ ਬਹੁਤ ਅੱਛੀ ਜ਼ਬਾਨ ਜਾਣਨੇ। ਲੇਕਿਨ ਮੈਂ ਇਹ ਸਮਝਦਾ ਹਾਂ ਕਿ ਸਿਰਫ ਅਸੀਂ ਅਸਲ ਜ਼ਬਾਨ ਤਾਸੀਰ ਪੈਦਾ ਕਰਨ ਵਾਸਤੇ, ਇੱਕ ਤਾਂ ਲਾਲਚ ਸਾਨੂੰ ਦਿਲ 'ਚ ਕਰਨਾ ਚਾਹੀਦਾ, ਕੋਈ ਲਾਲਚ ਨਹੀਂ, ਅਤੇ ਨੰਬਰ ਦੋ ਕਿ ਅਮਲੀ ਤੌਰ 'ਤੇ ਅਸਾਂ ਕਿ ਖੁਦ ਨਮੂਨਾ ਬਣਨਾ ਚਾਹੀਦਾ ਹੈ ਜੀ। ਜਦ ਅਸਾਂ ਖੁਦ ਅਮਲ ਤਾਂ ਯਕੀਨ ਕਰੋ ਇਹ ਦੁਨੀਆ ਦੇ ਸਾਹਮਣੇ ਗੱਲ ਕਰਸਾਂ ਤਾਂ ਦੁਨੀਆ ਉਸ ਪਿਛਾ ਤੁਰੀ ਪਿਆ ਸੀ, ਔਰ ਜੋ ਪੁਰਾਣੇ ਬਜ਼ੁਰਗ ਸੀ ਉਹਨਾਂ 'ਚ ਇਹ ਬਾਤ ਮੌਜੂਦ ਸੀ, ਅੱਜ ਅਸਾਂ ਬਹੁਤ ਘੱਟ ਹੀ, ਅੱਜ ਬਾਕੀ ਜ਼ਾਹਰੀ ਤੌਰ 'ਤੇ ਬੇਸ਼ੁਮਾਰ ਚੀਜ਼ਾਂ ਹੀ ਆ, ਅੰਦਰੂਨੀ ਕੁਝ ਨਹੀਂ, ਯਾਨੀ ਟੀਪ ਟਾਪ ਅੰਦਰੂ ਹੈ ਦਰਬਾਰ, ਪੰਜਾਬੀ ਇੱਕ ਮੁਹਾਵਰਾ ਹੋਣਾ ਸਾ ਹੈ ਜੀ, ਬਾਹਰ ਮਕਾਨ ਚੰਗਾ ਟੀਪ ਟਾਪ ਹੋਇਆ ਵਾ, ਅੰਦਰ ਅੱਛਾ ਕੁਝ ਵੀ ਨਹੀਂ। ਇਹ ਲੋਕਾਂ ਲਿਖਿਆ ਵੀ ਆ, ਦੇਖੋ ਜਿਹੜਾ ਬਾਹਰੋਂ ਅਗਰ ਬੰਦਾ ਕੋਈ ਤੱਕਣਾ ਪਿਆ, ਬਾਹਰੋਂ ਇੱਜ਼ਤ ਵਕਤ ਤੌਰ ਬਣੀ ਗਈ, ਅਤੇ ਜੇ ਬੰਦਾ ਅੰਦਰ ਯਾਨੀ ਮੇਰੀ ਅਗਰ ਬਾਹਰੋਂ ਮੈਂ ਚੰਗਾ ਟੀਪ ਟਾਪ ਕੀਤਾ ਤਾਂ ਬੰਦਾ ਹੈ ਨਹੀਂ ਜੀ, ਅੱਜ ਮਾਸਟਰ ਅੰਦਰੂ ਜਿਹੜੇ ਮਕਾਨ ਤਕਸਾਂ ਹੈ ਜੀ, ਅੰਦਰ ਮੈਂ ਤਕਸਾਂ ਤੋਂ ਕੋਈ ਸਿਸਟਮ ਕੋਈ ਅੰਦਰ ਅਸੀਂ ਜਣੇ, ਇਹ ਕਿਆ ਮਤਲਬ ਆ ਯਾਰ? ਹਮੇਸ਼ਾ ਅਸੂਲ ਇਹ ਹੋਣਾ ਕਿ ਪਹਿਲਾਂ ਅੰਦਰ ਸੋ ਮਕਾਨ ਠੀਕ ਕਰਨੇ, ਤਾਂ ਬਾਹਰ ਬਾਅਦ ਆਪਣੇ ਆਪ ਉਸਦੀਆਂ ਝਲਕੀ ਝੁਲਕੀ ਬਾਹਰ ਚਲੀ ਜਾਣੀਆਂ। ਯਾਰ ਅਸਾਂ ਬਹੁਤ ਹਰ ਕੰਮ ਸਾਡਾ ਪੁੱਠਾ ਹੀ ਹੋਇਆ ਵਾ ਸਿਸਟਮ ਉਹ ਹੈ ਜੀ, ਨੰਬਰ ਇੱਕ। ਤਾਂ ਨੰਬਰ ਦੋ, ਅਜ਼ਰ ਮੀਆਂ ਸਾਹਿਬ ਫਰਮਾਇਆ ਕਿ ਸਾਡੇ ਨਾਲੋਂ ਮੇਰੇ ਨਾਲੋਂ ਹਰ ਕੋਈ ਬਿਹਤਰ, ਮੈਂ ਨੀ ਥੋੜ੍ਹਾ ਬਹੁਤਾ ਸ਼ੇਰ ਸੁਖਣ ਦਾ ਘਾਟਾ ਵੱਧਦਾ ਜਾਣਾ। ਅੱਜ ਤਾਂ ਜਿਸ ਬੰਦੇ ਕੀ ਮਿਲ ਸੋ ਅਕਸੀ ਜਨਾਬ, ਨਾ ਨਾ ਨਾ ਨਾ ਨਾ, ਹਰ ਬੰਦਾ ਜਿਹੜਾ ਫਿਰ ਦੱਸਾਂ, ਇਹ ਪੁਰਾਣੇ ਲੋਕਾਂ 'ਚ ਵੀ ਅਗਰ ਤੁਸੀਂ ਦੇਖੋ ਨਾ, ਤਾਂ ਲੋਕਾਂ ਬੜੀ ਬੜੀ ਥਿਊਰੀਆਂ ਲਿਖੀਆਂ, ਕਿਤਾਬਾਂ ਲਿਖੀਆਂ, ਹਰ ਤਾਕੀਕਾਂ ਕੀਤੀਆਂ, ਲੇਕਿਨ ਉਹਨਾਂ ਲੋਕਾਂ ਇੱਕ ਆਪਣੀ ਤਾਕੀਕ ਕੀਤੀ ਠੀਕ ਹੈ, ਆਪਣੇ ਐਂਗਲ ਕੀਤੀ ਨੇ ਅੱਗੇ ਚੱਲੇ, ਲੇਕਿਨ ਦੂਸਰੇ ਉਹਨਾਂ ਨੇ ਜਿਸ ਕਿ ਫਰਜ਼ ਕਰੋ, ਮੈਂ ਸ਼ਾਇਰੀ ਥੋੜ੍ਹੀ ਬਹੁਤ ਕਰਨਾ ਹਾਂ, ਮੈਂ ਆਪਣੀ ਲਾਈਨ ਪਰ ਲਿਖਣਾ, ਮਾੜੇ ਤੋਂ ਬਿਹਤਰ ਸਾਰੇ ਮੇਰੇ ਤੋਂ ਬਿਹਤਰ, ਲੇਕਿਨ ਮੈਂ ਕਦੇ ਨਹੀਂ ਮਤਲਬ ਹੈ ਮਸਲਾ ਉਹ ਲੋਕ ਪਬਲਿਕ ਫਿਲਮ ਨੇ ਚਲਾਇਆ, ਕਿਹੜੀ ਫਿਲਮ ਠੀਕ ਕੀਤੀ, ਕਿਹੜੀ ਗਲਤੀ,
साल दस साल बाद बाणी पैसा ना वो ए तबसरा जारी होना क्योंकि वो राजी जिसने मतलब अल्लाह की राजी करना पाया वाती करना पाया फिर हो गए राजी हो गए फिर ऐलान आप होना वो तुम जरूरत नहीं होनी ये तुम मैसेज करने नहीं तो मतलब जरूरत नहीं होनी कि मैसेज इधर उधर करो तो सारा चला जाए ना या शेयर शुरू करने की जरूरत नहीं होनी अपने आप शेयर होना शुरू हो जाना जब दुनिया ने ऐलान होना कि मैं फलाने बंदे रब राजी हो गया तो दुनिया तुम फिर दुनिया पिछा दौड़नी फिर पिछा उन्होंने लौड़नी ये चीज़ जी अलग ही लेकिन आज ने अज इस जरूरत समझनी है कि असं अमली तौर पर एक सही रस्ते पर चलना चाहिए और जो लोग समझ आए लोग एक कोशिश करन कि जी मसल ना ही पढ़ना पे बंदा मैं कुछ दिन भी दस्या यार कि असं सारी जिंदगी कितना यानी तकरीबन मैं समझ 100 साल से उपर अजर पीर मेर शाह ताजदारे गोलवी रहमतुल्लाह अलैह नज़म नात लिखी थी अज सिख मित्रां दी वदेरी है क्यों जिंदड़ी उदास गनेरी है लू लूह विच शोक चंगेरी है अज नैना लाइया क्यों झड़िया ये पूरी एक नात मुबारक है जी यकीन कर सो बहुत अच्छे तरीके लोगों पेश की बड़े अच्छे तरीके पढ़ी मैं कई दफा आखिया जी को यकीन कर सो कम अज कम जो बंदे बैठे भी अपने मुल्क चलो छोड़ दियो सारी जबान ही चलो कुछ ना कुछ असं गलों में समझी जाने इस मुल्क ही तो असर पेश करने यार ये बच्चे जोड़े जिन जबान इंग्लिश उन्हें क्या पता कि सिख कैसे आने अज सिख मित्र की वधेरी है इसे पहली कभी ना क्या मतलब है मफहूम है वो खदार कम अज कम लोगों की इनकी जरूर तर्ज भी लाओ सारी चीज़ें दसो लेकिन इनके समझाओ भी थोड़ा बहुत इनकी किसी भी जबान जिस जबान समझने ना उस जबान समझाई छोड़ो ताकि उन्हें समझ लगे तो जो बंदे की समझ लग सी ता ही अमल कर सी इतना मैं बैठा बंदा मैं राह पूछना किसी बंदे को बड़े तरीके राह भी दसना यह करना इस तरह इस तरह इस तरह सारा दसना लेकिन मैं उसकी गल कि बिल्कुल ना समझ सकया मैं उसकी गल को समझ सकया क्या बना पाया जो शादी किए उ याद फिर जी पूछ गया ना सकना मिगी बड़ी स्ट्रगल करनी पैसी लिहाजा यह भी मैं जो कोशिश कर सकता इस कुल दुए चो पुल पूछता तो फिर पूछता लिहाजा यह जो रस्ता दीन इस्लाम ना ना यह भी उसे समझ ऐसी जल्द समझ सी बंदा तो बुरी अमल कर सी लिहाजा खदारा कम अज कम जरा कोशिश करो कि यार एक लफ्ज मैं समझना ज्यादा पूरे लैक्चर की छोड़ो एक बंदा एक महफल इच्छना पे घंटा इच्छना पाया है जी और घंटा च पैगाम लैके जाए बहुत बड़ी गल है नंबर दूसरी आखिरी गल जी है वो यही तो कोई ऐसा राय मार चढ़ किसी ने दिल आजारी भी आया दूसरा यह कि जे देखो जी जिस तरीके प्रोग्राम होने ना जी इन्होंने दुरानिया यार कम अज कम अगर जितना दुरानिया दुरानिया से मराद होनी कि प्रोग्राम 2 घंटे ना जी उसकी 6 घंटे तक ना लैके जाओ यकीन करो कई जब बड़े बड़े जुलूस होने बड़े प्रोग्राम होने इतनी मखलूक शिरकत करनी ना जी कोई कोई हिसाब किताब नहीं होना यानी बहुत खुशी ना लोग जाने बच्चे जाने उन्हें चलो एक सिलसिला किताब उन्होंने पता मिलाद शरीफ जी लेकिन जब कम अज कम अंदर जाने ना जी तो यार कम अज कम बेहतर समझना कि पहला स्कॉलर जरा नहीं वो इंग्लिश का स्कॉलर होना चाहिए ना और उस पहले साला वो यार बंदे आस्ते निकलने शुरू हो जाने 2-4-6 घंटे कुछ बैठे बंदे जी चले गए पिछले आखिरी पर 10 बंदे बैठे हुए हैं 20-50 बैठे हुए हैं या इस तरह नहीं मेरे जाती राय गलत भी हो सकनी माँ से चलना किसी ने दिल आजारी भी आया लेकिन कम अज कम असं थोड़ा जी जरूर तकना चाहिए जितना दुरानिया कम उसी इतना अच्छा कमयाब प्रोग्राम उसी ठीक है अल्लाह पाक असं की हिदायत नसीब फरमाया जी और अगर गलती उस तरह माजरत बराज मियां साहब फरमांदे वो वाह करीम उम्मत दा अली वाहीम उम्मत दा अली ते मेरे शफ़ात करदा जबरील जे इस चाकर ते नबियां दा सरकर दा जबरील इस चाकर नबियां दा सर कर दा ओ महबूब हबीब नाना ते अमीरो अशर दा यतीम यतीम आई ते आसर दा यतीम यतीम आई हाथ सिर दे तर दा बड़ी खूबसूरत बात अमीर साहब नातिया रुबाई जी फरमाई कि आप यतीम यतीमा ताई हाथ सिर ते तरदा
بات ہی نبی علیہ السلام جلے پیدا ہوئے ولادت ہوئی سرکار دوران صلی اللہ علیہ وسلم نے تو والد صاحب جی عبداللہ رضی اللہ جی سے دنیا پردہ فرما چکے سے پھر ان کی چچی حضرت طالب رضی اللہ جڑا یہ ان کی پال پوس کیتا ان سے پہلے حضرت دادا حضرت عبد المطر جڑے سے انہوں نے جڑا سا انہوں نے یعنی پرورش چرے بہرحال ایک سلسلہ اس سر طیبہ نے سارے مضمون پتے جی لیکن حضرت میاں صاحب جڑا بڑی خوبصورت جی نعتیاں روپیاں پیش کیتیاں بہرحال اساں کی اصل ان چیزوں تو اللہ پاک سبق حاصل کرنے توفیق عطا فرمائے اساں کچھ سیکھنے توفیق عطا فرمائے یقین کر سو کہ میں اگے بھی ایک دفعہ کو گل کی سی کہ یہ جی لوگ ہستیاں گزریاں انہوں کو فارسی نے علم بھی سا انہوں کو اردو نے علم بھی سا پنجابی تو اپنی زبان سی لیکن انہوں لوگوں اپنی زبان اس واسطے یہ شاعری کی تاکہ عام بندہ اس کی سمجھ گنے یہ اپنی اس لیول پر اچھی یہ گلیں پہ نے تاکہ عام بندے کی سمجھ لگے کہ عام آدمی جڑا اس کی نہیں سمجھ آ چکی وہ بھی کل آدمی کی سمجھ لگی ایک بندے نے سامنے انگریزی بولنے رہے ہو تو بندہ پنجابی بولنے والا بندہ انگریزی نے سمجھ لگا کل اعتراض کر سکنا کہ جی کیا مجھے تو سمجھ لگی سارے انگریزی بولنے سے میں کیا کراں پھر انہیں پھر گل کیا کہ یہ انگریزی سسٹم سا اینا وے پھر ہر زبان چاہے جی بڑے بڑے بزرگ لوگ میں سمجھا کہ یہ پنجاب پٹھوار نے جتنے شورا کرام انہیں لوگوں جتنی خدمات انہیں اولیاء بزرگوں نے دی نہیں ہیں پنجاب نے اندر سندھ نے اندر ملتان مطلب میں سر پورے پاکستان اندر کشمیر نے اندر یقین انڈیا اندر انہوں نے بہت بڑا مقام آ اج اساں کی اساں انہوں نے مقام گھٹ بات کرنے کی بجائے انہوں نے کتاباں پڑھو انہوں نے لٹریچر تکو کہ انہیں لکھا انہیں زندگی کس طرح گزاریاں پھر انہوں نے شاید کوئی نقطہ لبھی جائے بر اللہ پاک اساں کی ہدایت دسی پر پایا جی حضرت میاں صاحب جڑا وہ چونکہ اساں واقعہ سیف الملوک شروع کیا سیف الملوک جڑا جی اس دسیا سی کہ بادشاہ آفن آسم بن صفوان اساں شروع ان شاء اللہ کوشش ساری یہ کہ اس کی لگاتار چلو تھوڑا تھوڑا اساں اس اندر چاشنی پیدا ہونی پی ہوں اصل اتنے تک پہنچے ہیں کہ شہزادہ سیف الملوک جڑا وہ سفر پر روانہ ہو گیا ہوں سفر پر کس سفر پر روانہ وا وہ بدل جمال نے عشق گرفتار تھا آخر خواب نے اندر اس کو ایڈریس دیتا کہ تو جناب فلانی جگہ پر آ وہ میں تیرے ملاقات کر سا ہوں بادشاہ سلامت مجبور ہو گئے ایک کلا بیٹا آیا انہیں آیا انہیں بوجھنا تو نہیں چلو ٹھیک ہے اس کی جان دیو لیکن پھر اس واسطے دعاؤں کر رہے اور اس کی الوداع کہیں دور کیتا نے جلا وہ سارا وہ تمام بحری بیڑا جڑا سا نال اس نے جڑا دوست ہے باپ سے پوری وہ یعنی ایک پلاٹون پوری انہوں نے لائی نے مطلب ہے اس نے سپاہی کھانا پکانے والے اور بھی بے شمار لوگ جڑے یہ آلریڈی اصل مینشن کری چکے ہیں وہ سارے روانے بادشاہ سلامت کھا کے ہوں جلد کھا تو بادشاہ سلامت چکے اداس ہو گئے پریشان ہو گئے انہیں آخیا یار انہیں یہ بادشاہی شاہی جی کوئی نہیں میں ان کیا کرنا میں ایک بادشاہی کرنا سا میرا بیٹا تھا وہ چلا گیا ترے سال نہیں وہ مدد لے کے گیا کب تک مڑسی نہ مڑسی اتنا کتنا ایک سسٹم ہے جنگل بھی بان ہے سفر ہے باہر لیا کہ چلو میں یہ کرنا یار کہ یہ بادشاہی ہے اپنے وائف نے یعنی مطلب ہے اپنے فیم بیوی ہے انہوں نے والا کرنا ہاں جی وہ پھر بادشاہی انہوں نے والا کی نے سارے نوکر چاکر سدیا نے انہیں کیا آخر نے آج صبح سربراہ جڑا میں نے وے تو انہوں نے گل بجھو پھر وہ جناب وہ جڑا سلامی شامی ہر چیز انہوں کی وہ ہوئی شی ساری ہوں بادشاہ سلامت تھوڑی انہیں ایڈوائس دینے پی وائف کی ایڈوائس جڑا وہ دینے پی کہ ہوں تصاں کیا کرنا ہاں جی بارہ جی بادشاہ اچھے بادشاہ ہوئے جی ہاں جی اس لیے جی بادشاہ سے نا وہ صحیح بادشاہ ہونے سے جی اصل بات یہ کہ اچھا یقین نہیں کرنا گے سم ٹائم بحث ہو جانی یہ بھی میں سمجھنا جی گل اصل بنے ہیں نا یہ بھی نہ سمجھنا جی یقین کرے جس دن اس گل میں سمجھ لگ گئی دیکھو میں دسیا سب سے بڑی اگر زندگی اصل پڑھی ہے نا جی حضور پاک نے سیرت طیبہ پڑھی ہے نا جی حضور پاک صلی اللہ علیہ وسلم نے زندگی پڑھی ازدواجی زندگی پڑھی ہے جی انہوں نے ازواج متحرات رہتر انہوں نے زندگیاں پڑھی ہے کہ نبی پاک صلی اللہ علیہ وسلم کس طرح تعلق تھا چھوڑو پھر اگر صحابہ کرام رضی اللہ عنہم زندگیاں پڑھی جاتی انہوں نے کس طرح نظام کیسے چلنا تھا سارے کو مسئلہ اس مکمل ضابطہ مطلب یہ مکمل ضابطہ آیا تو مطلب یہ کہ ایک ایسا پورا ہر فیلڈ نے وچ یعنی کمی بیشی تو تھی ہی نہیں نا کمی بیشی صرف ساڑے سمجھنے میں چی بس اصل جب سمجھ آ گئی نہیں کم بیشی دور ہوئی گئی سی لیکن میں سمجھنا اس لئے وہ جو لوگ سے گلا کے سمجھنے سے اس لئے بادشاہ سا وہ سمجھنا سا میرے اختیارات کیا ہے کارج میری عزت ویلیو کیا ہے بیوی جی سے وہ سمجھنے سے میرا میری ڈیوٹی کیا ہے انہیں اپنی ڈیوٹیاں تقسیم کی سیا اور نظام اس طریقے سے چلنا سا اج کل اصل چونکہ مکس اپ ہر چیز ہوئی گی
क्योंकि असं की इतनी वो चीज़ा खत्म हो गई असं दायरे क्रॉस करी चुके हाँ अपने में दायरे च ना रहने लिहाजा बड़ी निज़ाम गड़बड़ हो गया अज तो यकीन करो समझना समझाना मुश्किल हो गया समझना समझाना मुश्किल हो गया कि जिम्मेदारी किसनी सी ज्यादा किसनी है घट किसनी है हाँ जी अज तो बहस इतने तक है जी और यकीन अफसोस का मौका होना कि बच्चे जल्द तालीम हासिल कर लै सन बड़े हो जा सन अच्छे रस्ते पर टुर सन तो एक आदमी आसी क्रैडिट जरा मिगी जाना यह सारा मैं कम किया अगर बच्चे तो क्रैडिट की बजाय डिसक्रैडिट चुके एक चीज़ होनी पी उसकी फिर दूसरा आसी नहीं मतलब जिम्मेदारी माड़ी सी इस नहीं बननी सी बात इन्नी जिम्मेदारी दोनी और जवाब तो दो की देना पैसी नेक औलाद छोड़ सो तो पिछे स्वाब पचासी लेकिन अगर नेक ना छोड़ सो तो जरूर अजाब भी जरूर पचासी तकलीफ तो जरूर देसी एक खास है इसे कोई लिखी पढ़ी भी बिल्कुल लिखी पढ़ी बात नहीं हूँ सद कलाई के कर सुल्तानी बादशाह दी जाई बहरहाल जी वो बीवी के आखे ने जी बादशाह सलामत कि तुसा जनाब अच्छो तो मेरा ये सारा जरा घर है ना निज़ाम है संभालो छालो ठीक है जी अच्छा अगर इतने तक पढ़ी चुके से कि बहुते बाद वसीयत किते तो मतें दे समझाए तो रखनी खबर कंगालों उत्ते मत कोई जुल्म पहुँचाए आपू जुल्म न करना कोई तो फजा अकबर डरना जिस दिन आप अदालत बैसी तिल तिल लेखा भरना इतने तक पढ़े से अगे सा के अदल इंसाफ अजे आ करना वो जग विच रे कहानी मजलूमा मोता जाताई दाद मुराद पचानी ते कर तलकीना तै ताकीद आसम शाह छड शाई गोले अंदर बैठ छपीता ते करदा जिक्र लाई करे अबादत रब सचे दी ते जारी कर कर रोवे बेटे कारण विच दरगाए उनीत सवाली ओवे

0: ਤੇ ਫਿਰ ਸਾਡੇ ਖਾਣੇ। ਅਜ਼ਰਤ ਜੀ ਮੀਆਂ ਸਾਹਿਬ ਬੜੀ ਖੂਬਸੂਰਤ ਗੱਲਾਂ ਫਰਮੀਆਂ ਜੀ, ਅਤੇ ਆਪਣੀ ਬੀਵੀ ਨੂੰ ਉਹ ਸਾਰੀਆਂ ਨਸੀਹਤਾਂ ਜਿੱਦਾਂ ਕੀਤੀਆਂ, ਤਲਕੀਨਾਂ ਕੀਤੀਆਂ ਨੇ, ਔਰ ਸਭ ਤੋਂ ਵੱਡੀ ਯਕੀਨ ਸੀ ਕਿ ਜੇ ਮਜ਼ਲੂਮ ਲੋਕ ਏ, ਗਰੀਬ ਲੋਕ ਏ, ਉਹਨਾਂ ਨਾਲ ਜਿਹੜਾ ਉਹ ਜ਼ੁਲਮ ਸਿਤਮ ਨਹੀਂ ਕਰਨਾ, ਅਗਰ ਇਹਨਾਂ ਨਾਲ ਜ਼ੁਲਮ ਸਿਤਮ ਕਰਸੇ ਤਾਂ ਕਿਆਮਤ ਵਾਲੇ ਦਿਹਾੜੇ ਜਿਹੜਾ ਤੁਸੀਂ ਤਿਲ ਤਿਲ ਲੇਖਾ ਭਰਨਾ, ਯਾਨੀ ਮੈਂ ਨਾ ਕਿ ਨੇਕੀ ਕੀਤੀ ਹੋ ਸੀ ਤਾਂ ਜ਼ਰਾ ਬਾਰ ਬੁਰਾਈ ਕਰ ਸਕੋ, ਉਸ ਨਾਲ ਜ਼ਰੂਰਤ ਹੈ, ਉਸ ਨਾਲ ਜਿਹੜਾ ਉਹ ਸਬਕ ਤੁਹਾਨੂੰ ਜ਼ਰੂਰ ਮਿਲ ਸੀ, ਉਸ ਨਾਲ ਅਜ਼ਾਬ ਸਵਾਬ ਜ਼ਰੂਰ ਲੱਭ ਸੀ, ਜਿੱਦਾਂ ਜਿੱਦਾਂ ਨੇਕੀ ਔਰ ਬੁਰਾਈ ਜੋ ਵੀ ਕੀਤੀ ਵੀ। ਤਾਂ ਅੱਗੇ ਅਦਲ ਇਨਸਾਫ ਅਜਿਹਾ ਜਦ ਵੀ ਜਰੇ ਨਹੀਂ ਮਜ਼ਲੂਮ ਮੁਹਤਾਜਾਂ ਤਾਂ ਹੀ ਦਾਮ ਮੁਰਾਦ ਪਹੁੰਚਾਉਣੀ ਵਾ, ਜਿੱਥੇ ਮਜ਼ਲੂਮ ਮੁਹਤਾਜ ਏ, ਅਦਲ ਇਨਸਾਫ ਅਦਲ ਦਾਮਨ ਨਹੀਂ ਛੋੜਨਾ, ਯਾਨੀ ਇਨਸਾਫ ਨਾਲ ਦਾਮਨ ਨਹੀਂ ਛੋੜਨਾ, ਗਰੀਬਾਂ ਨੇ ਹਕੂਕ ਅਦਾ ਕਰਨੇ, ਸਭ ਕੁਝ ਜਿਹੜੇ ਹਕੂਕ ਏ ਉਹਨਾਂ ਨੇ, ਜਿਤਨੇ ਵੀ ਚੀਜ਼ਾਂ ਹੀ ਆ ਉਹਨਾਂ ਦੀ ਪਰੇਸ਼ਾਨੀਆਂ ਜਿਹੜੀਆਂ ਮੁਹਤਾਜਾਂ ਗਰੀਬਾਂ ਦੀਆਂ, ਉਹ ਉਹਨਾਂ ਕੀ ਯਾਨੀ ਮਤਲਬ ਉਸ ਕੀ ਪਤਾ ਸਾ ਇਹਨਾਂ ਨੇ ਪਰੇਸ਼ਾਨੀ ਦੂਰ, ਉਸ ਅੱਲਾ ਖੁਸ਼ ਹੋ ਜਾ ਸੀ। ਠੀਕ ਹੈ, ਯਾਦ ਰੱਖਿਆ ਵੀ ਇੱਕ ਮਜ਼ਲੂਮ ਆਦਮੀ ਆ, ਇੱਕ ਐਸਾ ਬੰਦਾ ਆ, ਐਸੇ ਲੋਕ ਏ, ਐਸੇ ਅਗਰ ਕਿਸੇ ਆਲਰੇਡੀ ਕਿਸੇ ਮਸਲੇ ਦਾ ਸ਼ਿਕਾਰ, ਉਹਨੇ ਥੋੜ੍ਹੀ ਜਿਹੀ ਹੈਲਪ ਕਰ ਸਕੋ, ਜ਼ਿਆਦਾ ਅੱਲਾ ਖੁਸ਼ ਹੋ ਸੀ। ਹਾਂਜੀ, ਅਸਾਂ ਨੇ ਥੋੜ੍ਹੀ ਜਿਹੀ ਪ੍ਰੋਬਲਮ ਆਈ ਕਿ ਅਸਾਂ ਗੋਸ਼ਤ ਵੀ ਬੰਨਣੇ ਤਾਂ ਵੀ ਜਿਹੜਾ ਬਲਬ ਹੈ ਉਸਦੀ ਜਿਹੜਾ ਦੋ ਸੱਟੀ ਉੜੋ। ਯਾਰ ਇਸ ਪ੍ਰਕਾਰ ਗੱਲ ਕਰਸਾਂ, ਯਕੀਨ ਕਰੋ ਮੈਂ ਸਮਝਣਾ ਕਿ ਇਹ ਵੀ ਅਸਾਂ ਅੱਛਾ ਅਸਾਂ ਨੇ ਬਹੁਤ ਬੜੀ ਪਰੇਸ਼ਾਨੀ ਹੋਈ ਗਈ, ਬਹੁਤ ਬੜੀ ਜਿਹੜੀ ਅਫਸੋਸ ਦਾ ਮੁਕਾਮ ਆ ਕਿ ਅਸਾਂ ਸਾਰੇ ਹੀ ਕੰਮ ਨੇਕ ਕਰਨੇ ਆ, ਇਸ ਗੱਲ ਕੋਈ ਸ਼ੱਕ ਹੀ ਕੋਈ ਨਹੀਂ, ਚੈਰਟੀਆਂ ਅਸਾਂ ਦੇਣੇ ਆ, ਅੱਜ ਅਸਾਂ ਜ਼ਕਾਤਾਂ, ਨਮਾਜ਼, ਰੋਜ਼ੇ, ਮਿਲਾਦ ਸ਼ਰੀਫ ਕਰਨ, ਸਭ ਕੁਝ ਕਰਨੇ ਆ, ਲੇਕਿਨ ਖਾਲੀ ਅਫਸੋਸ ਆ ਕਿਉਂਕਿ ਤਰੀਕਾਕਾਰ ਕੁਝ ਗਲਤ ਅਸਾਂ ਚੀਜ਼ਾਂ ਕਰਨੇ ਆ, ਅਸਲ ਸਹੀ ਕੋਈ ਨਹੀਂ ਆਉਣਾ, ਹਕੀਕਤ ਨੇ ਅਸਲ ਉਹ ਮੈਡਲ ਜੇ ਹਾਸਲ ਹੋਣਾ ਚਾਹੇ ਨਹੀਂ ਹਾਸਲ ਹੋਣਾ, ਬਸ ਉਹ ਹਾਸਲ ਨੇ ਫਕੀਰਾਂ ਕੀਤਾ, ਇਹਨੂੰ ਕੁਝ ਸਿੱਖੋ ਕਿ ਉਹ ਹਾਸਲ ਕਿਸ ਤਰ੍ਹਾਂ ਹੈ। ਪਰ ਇਸ ਪਰ ਗੱਲ ਕਰਸਾਂ ਕਿ ਹੁਣ ਅਸਾਂ ਤਾਂ ਕੋਲ ਉਹ ਆਣੇ ਮੁਹਤਾਜਾਂ ਗਰੀਬਾਂ ਨੇ ਬਾਦਸ਼ਾਹ ਸਲਾਮਤ ਆਣੇ ਡੇਰੇ ਕੀ ਇਹਨਾਂ ਨੇ ਖੁਸ਼ਕ ਪਾਏ ਰੱਖਿਆ, ਇਹਨਾਂ ਨੇ ਅਕੂਕ ਚੁੱਕਦੀਆਂ ਹੋਈ ਲੱਗੀ। ਅੱਜ ਵੀ ਦੱਸੋ ਅਸਾਂ ਮੁਹਤਾਜਾਂ ਕੋ ਉਹਨਾਂ ਗਰੀਬਾਂ ਕੀ ਦੇਣੇ ਆ, ਉਹ ਲੈਣਾ ਪੈਣਾ ਕਰੋ, ਅਤੇ ਜਿਹੜਾ ਉਹ ਚਾਵਲ ਹੀ ਵੰਡਣੇ ਹੋ ਤਾਂ ਚਲਾ ਜਾਣਾ ਜਨਾਬ, ਹਾਂ ਜੀ ਮਾਸਟਰ ਜ਼ਾਕ ਸਾਹਿਬ ਆ ਗਏ ਜੀ, ਸੱਟਿਆ ਜਨਾਬ ਥੋੜ੍ਹਾ ਜਿਹਾ ਯਾਨੀ ਪਲੇਟ ਭਾਰੀ ਸੱਟੀ ਸੱਟੀ ਵੀ ਜੀ, ਉਹਦੇ ਕੋਲ ਨਾਲ ਅੱਗੇ ਘਰ ਰੋਜ਼ ਸੁਣਾਈ ਨਹੀਂ ਜੀ, ਗਰੀਬ ਸਿੱਧਾ ਉਸ ਕੀ ਥੋੜ੍ਹੀ ਜਿਹੀ ਘੱਟ ਪਾਈ ਯਾਰ, ਕਮ ਅਜ਼ ਕਮ ਹੁਣ ਇਹ ਹਾਲਤ ਹੈ। ਪਹਿਲੀ ਚੀਜ਼ ਤਾਂ ਇਹ ਕਿ ਉੱਥੇ ਮੈਂ ਸਮਝਣਾ ਕਿ ਜਿਹੜੇ ਇਹ ਲੋਕ ਹੈ ਨਾ ਜਿਹਨੇ ਅੱਲਾਹ ਤਾਲਾ ਦਿੱਤਾ ਵਾ, ਅੱਲਾ ਇਹ ਵੀ ਮੈਂ ਉਲਮਾ ਕਰਨ ਦੱਸਣਾ ਕਿ ਸਦਕਾ ਨਹੀਂ, ਸਦਕਾ ਜਿਹੜਾ ਕੁਝ ਸਦਕਾ ਉਹ ਤਾਂ ਵੈਸੇ ਜਿੱਦਾਂ ਕਿ ਲੱਗਣਾ ਵੀ ਨਹੀਂ ਬੜੀ ਅਮੀਰ ਲੋਕ ਹੈ, ਸਦਕਾ ਹੋਣਾ ਹੀ ਗਰੀਬ ਵਾਸਤੇ ਆ, ਇਹ ਹਕੀਕਤ ਹੈ। ਜਿਸ ਬੰਦਾ ਜਿਹੜਾ ਬੰਦਾ ਇਸ ਤਰ੍ਹਾਂ ਵੀ ਬਦਲ ਇਸ ਪਰ ਇੱਕ ਦਫ਼ਾ ਫਿਰ ਗੱਲ ਕਰਸਾਂ ਜੀ, ਇੱਕ ਦਫ਼ਾ ਇਨਸ਼ਾਲਾ ਇਸ ਪਾਤ ਪੁਰਕੁਰ ਕਰਸਾਂ ਨੁਕਤੇ ਦੀ ਗੱਲ, ਅੱਲਾਹ ਤਾਲਾ ਦਾ ਦਾਇਦ ਹੈ ਜੀ। ਆਣੇ ਕਰ ਤਲਕੀਨਾਂ ਤੇ ਤਾਕੀਦਾਂ ਤਾਂ ਆਦਮ ਸ਼ਾਹ ਛੱਡ ਸ਼ਾਹੀ ਗੋਸ਼ੇ ਅੰਦਰ ਬੈਠਾ ਚਵੀਤਾ ਤਾਂ ਕਰਦਾ ਜ਼ਿਕਰ ਲਾਈ, ਸਾਰੀਆਂ ਚੀਜ਼ਾਂ ਛੋੜੀ ਉਹ ਐਡਵਾਈਜ਼ਾਂ ਹੀ ਸਾਰੀ ਕਦੇ ਕਿਨਾਰੇ ਵੀ ਰਿਹਾ ਜਨਾਬ, ਅੱਲਾਹ ਅੱਲਾਹ ਕਰਨੀ ਪਿਆ, ਇਸ ਦਾ ਮਤਲਬ ਹੈ ਸਾਰੇ ਕੰਮ ਜਿਹੜਾ ਛੋੜਾ ਤਾਂ ਬਸ ਮੁਖਤਲਿਫ ਫੋਨ ਵੱਜਣੇ ਆਉਣੇ, ਹੈਲੋ ਅਸਲਾਮ ਵਾਲੇਕੁਮ ਜੀ, ਦੂਆ ਵੱਜਣਾ, ਤ੍ਰੀਆ ਵੱਜਣਾ, ਬਸ ਨਾਲ ਉਹ ਨਮਾਜ਼ ਕਿ ਰਿੰਗਾਂ ਹੀ ਨਹੀਂ ਆਉਣੀਆਂ, ਅਤੇ ਕਰੇ ਜਿਹਦੀ ਤਾਂ ਜ਼ਾਹਿਰ ਕਰ ਕਰ ਰੋਵੇ ਬੇਟੇ ਕਾਰਨ ਵਿੱਚ ਦਰਗਾਹ ਨਿੱਤ ਸਵਾਲੀ ਹੋਵੇ ਜਨਾਬ, ਉਹ ਬਾਦਸ਼ਾਹ ਸਲਾਮਾ ਜਨਾਬ ਬਾਧੂ ਵੀ ਕਰੇ ਤਾਂ ਰੋਇਆ ਵੀ, ਔਰ ਬੇਟੇ ਵਾਸਤੇ ਆਖਿਆ ਯਾਰ ਅੱਲਾ ਮਾੜੇ ਬੇਟੇ ਖਿਆਲ ਫਿੰਦ ਰੱਖਿਆ, ਅਤੇ ਆਖਰ ਨਾਲ ਆਖਣੇ ਰੱਬਾ ਨੀ ਰੱਬਾ ਬੁੱਤ ਪੁੱਤ ਮੇਰੇ ਰੱਖੀ ਆਪਣੀ ਵਿੱਚ ਅਦਾਏ, ਔਰ ਨਾਲ ਮੁਰਾਦ ਦੀ ਦਿਲ ਆਣੀ ਫਿਰ ਸਾਡੇ, ਮਤਲਬ ਹੈ ਯਾਨੀ ਉਹ ਕਿਆ ਬਾਦਸ਼ਾਹ ਸਲਾਮਾ ਫਰਮਾਰਕ ਅੱਲਾ ਤਾਲਾ ਮੇਰਾ ਜਿਹੜਾ ਬੇਟਾ ਜੁਲਿਆ ਇੱਕ ਆਪਣੀ ਖਵਾਹਿਸ਼ ਹਾਸਲ ਕਰਨ ਵਾਸਤੇ, ਪਰੀ ਬਦਲ ਜਮਾਲ ਕੇ ਹਾਸਲ ਕਰਨ ਜੁਲਿਆ, ਉਸ ਨਾਲ ਦੀਦਾਰ ਕਰਨ ਜੁਲਿਆ, ਤਾਂ ਮੈਂ ਇਹ ਦੁਆ ਕਰਨਾ ਕਿ ਇੱਕ ਟਾਈਮ ਵਾਪਸ ਉਸਕੀ ਨਾਲ ਲੈ ਕੇ ਆਪਣਾ ਮਤਲਬ ਮਕਸਦ ਪੂਰਾ ਕਿ ਮੇਰੇ ਘਰ 'ਚ ਹੈ, ਦੁਬਾਰਾ ਬਾਦਸ਼ਾਹੀ ਕਰੇ, ਮੈਂ ਖੁਸ਼ ਹੋ ਜਾਂ। ਹੁਣ ਵਾਲਦ ਸਾਹਿਬ ਜਿਹੜੇ ਦੇਖੋ ਉਸਕੀ ਹੋਰ ਕੋਈ ਹੋਰ ਉਸਕੀ ਪਰੇਸ਼ਾਨੀ ਕੋਈ ਨਹੀਂ, ਉਹਦਾ ਮਤਲਬ ਹੈ ਕਿ ਮਾੜਾ ਘਰ ਜਿਹੜਾ ਬਾਦਸ਼ਾਹੀ ਘਰ ਹੈ, ਹਰ ਵਾਲਦ ਨੇ ਇਹੀ ਕੋਸ਼ਿਸ਼ ਹੋਣੀ ਕਿ ਮਾੜੇ ਘਰ 'ਚ ਇੱਕ ਇੱਜ਼ਤ ਨਾਲ ਹਰ ਚੀਜ਼, ਮੇਰੀ ਔਲਾਦ ਜਿਹੜੀ ਹੈ ਇੱਜ਼ਤ ਨਾਲ ਰਹਿ, ਮਾੜੀ ਔਲਾਦ ਅੱਛੀ ਸ਼ਾਦੀਆਂ ਕਰ, ਔਲਾਦ ਅੱਛੀ ਜਗ੍ਹਾ ਮਕਾਨ ਬਣਾਇਆ, ਅੱਛੀ ਇੱਜ਼ਤ ਰੱਖ, ਲੇਕਿਨ ਇਸ ਗੱਲ ਜਿਹਦੀ ਔਲਾਦ ਹੀ ਨਹੀਂ ਸਮਝ ਸਕਣੀ, ਇੰਨੀ ਸਮਝ ਸਕਣੀ ਕਿਉਂਕਿ ਉਹ ਸਮਝੇ ਬੈਠੇ ਕਿ ਅਸਾਂ ਜ਼ਿਆਦਾ ਜ਼ਰਾ ਥੋੜ੍ਹਾ ਸਾਡੇ ਕੋਲੋਂ ਜ਼ਿਆਦਾ ਇਲਮ ਆ, ਸਭ ਕੁਝ ਆ, ਹੈਂਜੀ ਉਹ ਅਸਾਂ ਅਸੀਂ ਆਖਣੇ ਮੀਆਂ ਸਾਹਿਬ ਫਰਮਾਇਆ ਸੀ ਮੇਰੇ ਨਾਲੋਂ ਹਰ ਕੀ ਬਿਹਤਰ, ਉਹ ਆਖਣੇ ਮੈਂ ਹਰ ਨਾਲੋਂ ਬਿਹਤਰ, ਬਸ ਇਹ ਜਿਹੜਾ ਚੀਜ਼ ਸੀ ਫਿਰ ਨਿਜ਼ਾਮ ਖਰਾਬ ਹੋ ਗਿਆ ਸੀ। ਅੱਲਾਹ ਪਾਕ ਸੇ ਹਿਦਾਇਤ ਹੈ ਜੀ, ਅਜ਼ਰਤ ਮੀਆਂ ਸਾਹਿਬ ਨਕਸ਼ੀ ਕਦਮ ਚੱਲਣ ਤੋਫੀਕ ਅਤਾ ਫਰਮਾਇਆ। ਬਾਤ ਇਹ ਕਿ ਮੈਂ ਸਮਝਣਾ ਕਿ ਵੈਸੇ ਤਾਂ ਜਿਹੜੀ ਇਹ ਸ਼ਹਿਜ਼ਾਦਾ ਆ, ਇਹ ਮੈਂ ਕਿਹਾ ਸੀ ਦੱਸਿਆ ਸੀ ਕਿ ਸ਼ਹਿਜ਼ਾਦਾ ਕੌਣ ਹੈ, ਇਹ ਅੱਗੇ ਜਨਾਬ ਇਹ ਅੱਗੇ ਫਿਰ ਇਸ ਨਾਲ ਬਾਦਸ਼ਾਹੀ ਬਾਦਸ਼ਾਹ ਕੌਣ ਹੈ, ਇਹ ਇੱਕ ਪੂਰਾ ਸਿਲਸਿਲਾ, ਲੇਕਿਨ ਅਸਾਂ ਇਹਨਾਂ ਗੱਲਾਂ 'ਚੋਂ ਗੱਲਾਂ ਨੋਟ ਕਰਨੀਆਂ ਹੈ ਜੀ। ਬਈ ਬਾਦਸ਼ਾਹੀ ਜਿਹੜੀ ਸੀ ਉਹ ਸ਼ਾਹ ਕਾਸਮ ਬਿਨ ਸਫਵਾਨ ਸਾਹਿਬ ਕੋਲ ਸੀ, ਫਿਰ ਉਹਨੇ ਆਪਣੀ ਬੀਵੀ ਕੀ ਬਾਦਸ਼ਾਹੀ ਚਾਹੀਦੀ ਤੀ, ਸਮਝੇ ਗੱਲ, ਫਿਰ ਬੀਵੀ ਕਿ ਉਹਨਾਂ ਨਸੀਹਤਾਂ ਕੀਤੀਆਂ ਕਿ ਇਹ ਕੰਮ ਤੂੰ ਕਰਨੇ, ਬੇਸ ਪਰ ਉਹ ਵੀ ਬੇਸ਼ਮਾਰ ਡਿਊਟੀਆਂ ਥੋੜ੍ਹੀਆਂ ਹੀ ਲੜਾਈ ਇਸ ਤਰ੍ਹਾਂ ਕਰਨੀ ਇਹ ਕਰਨੀ ਸਾਰੀਆਂ ਗੱਲਾਂ ਦੱਸੀਆਂ ਹੋਣੀਆਂ ਸੀ ਨਾ ਲੇਕਿਨ ਉਹਨਾਂ ਇਹ ਚੀਜ਼ ਅਸਾਂ ਮੀਆਂ ਸਾਹਿਬ ਸ਼ਾਮਿਲ ਸਜ਼ ਕੀਤੀ ਕਿ ਅੱਜ ਅਸਾਂ ਕਿ ਵੀ ਅਗਰ ਅਸਾਂ ਕੋਈ ਬਾਦਸ਼ਾਹੀ ਲੱਭੇ ਅਸਾਂ ਕੋਲ ਇਖਤਿਆਰ ਭੇਜਣ ਤਾਂ ਅਸਾਂ ਗਰੀਬਾਂ ਮਸਕੀਨਾਂ ਦਾ ਖਿਆਲ ਰੱਖਣਾ ਮੈਂ ਹੈਰਾਨ ਬਈ ਜਿਹੜਾ ਇਖਤਿਆਰਾਤ ਜਾਣੇ ਅਸਾਂ ਕੀ ਗਰੀਬਾਂ ਲੇਕਿਨ ਅਸਾਂ ਹੁਣ ਇਖਤਿਆਰਾਤ ਇਸਤੇਮਾਲ ਕਰਦੇ ਹਾਂ ਹਰ ਹਰ ਕੋਈ ਮਤਲਬ ਹੈ ਮਸਲਣ ਇਹ ਬਹਰਲ ਇਹ ਚੁੱਕੇ ਟੱਪ ਗੁਰਾ ਮੇਰੇ ਉਸਤਾਦ ਦੇ ਮਤਲਬ ਜਨਾਬ ਅਨੀਫ ਹਨਫੀ ਸਾਹਿਬ ਨੇ ਨਾਤੀਆਂ ਰੁਬਈਆਂ ਦੋ ਪੇਸ਼ ਕਰਸਾਂ ਜੀ ਇਹਨਾਂ ਦਿਨ ਬਹੁਤ ਸਖਤ ਬਿਮਾਰ ਹੈ ਦਵਾ ਗੋਏ ਅੱਲਾ ਪਾਕ ਨੂੰ ਸਿਹਤਯਾਬੀ ਦੇ ਜੀ ਔਰ ਉਹਨਾਂ ਨਾਲ ਸਾਰਾ ਜਿਹੜਾ ਸਾਡੇ ਪਰ ਦਾਇਮ ਕਾਇਮ ਰੱਖਿਆ ਅੱਲਾ ਪਾਕ ਨਬੀ ਪਾਕ ਸਸਰਮ ਨੇ ਬੜੀਆਂ ਸੋਹਣੀਆਂ ਨਾਤਾਂ ਲਿਖੀਆਂ ਔਰ ਯਕੀਨ ਬੜਾ ਉਹਨਾਂ ਸਦਕਾ ਜਾਰੀਆ ਇਹ ਸਭ ਸਦਕਾ ਜਾਰੀਆ ਹੈ ਜੀ ਅੱਜ ਉਹਨਾਂ ਨੇ 50-55 ਕਿਤਾਬਾਂ ਜਿਹੜੀਆਂ ਉਹ ਫੀਲਡ ਹੀ ਮੌਜੂਦ ਹੀ ਲੋਕ ਪੜ੍ਹਨੇ ਪਏ ਸਿਰ ਨੇ ਕੱਲ੍ਹ ਵੀ ਪੜ੍ਹ ਸਨ ਬੜਾ ਅੱਲਾ ਪਾਕ ਨੇ ਸਿਹਤਯਾਬ ਫਰਮਾਇਆ ਸਰਕਾਰ ਫਰਮਾਇਆ ਜੀ ਕਿ ਜਿਸ ਦੇ ਸਦਕੇ ਕੋਨੈਣ ਦੀ ਇਹ ਰੌਣਕ ਨਾਤੀ ਰੁਬਾਈ ਹੈ ਸਰਕਾਰ ਫਰਮਾਉਣਾ ਕਿ ਜਿਸ ਦੇ ਸਦਕੇ ਕੋਨੈਣ ਦੀ ਇਹ ਰੌਣਕ ਉਸ ਦੀ ਸ਼ਾਨ ਨਿਆਰੀ ਤੋਂ ਜਾਂ ਸਦਕੇ ਜਿਹਨਾਂ ਨਾਂ ਤੋਂ ਜਾਣ ਕੁਰਬਾਨ ਕੀਤੀ ਉਹਨਾਂ ਯਾਰਾਂ ਦੀ ਯਾਰੀ ਤੋਂ ਜਾਂ ਸਦਕੇ ਖੁਸ਼ਬਖਤ ਉਸ ਡਾਚੀ ਦੇ ਤਣ ਉੱਤੋਂ ਨਾਲੇ ਕੀਤੀ ਸਵਾਰੀ ਤੋਂ ਜਾਂ ਸਦਕੇ ਅਨਫੀ ਨਾਲ ਅਲੀਮੀ ਜਿਸ ਪਾ ਲਿਆ ਉਸ ਅਲੀਮਾ ਪਿਆਰੀ ਤੋਂ ਜਾਂ ਸਦਕੇ ਹੈਂਜੀ ਅਨਫੀ ਨਾਲ ਅਲੀਮੀ ਜਿਸ ਪਾ ਲਿਆ ਏ ਉਸ ਅਲੀਮਾ ਪਿਆਰੀ ਤੋਂ ਜਾਂ ਸਦਕੇ ਤਾਂ ਉਹਦਾ ਗੋਦ ਵਿੱਚ ਖੇਡਣਾ ਭੁੱਲਦਾ ਨਹੀਂ ਕਿਤੇ ਲਾਡ ਪਿਆਰ ਤੋਂ ਜਾਂ ਸਦਕੇ ਬਣੀ ਪੁਸ਼ਤ ਮੁਬਾਰਕ ਸਵਾਰੀ ਜਿਸ ਦੀ ਉਸ ਪੁਸ਼ਤ ਸਵਾਰ ਤੋਂ ਜਾਂ ਸਦਕੇ ਤਾਂ ਜਿਹਦੇ ਨੂਰ 'ਚ ਜੰਨਤ ਜਹਾਨ ਬਣਿਆ ਉਹਦੇ ਨੂਰ ਅਨਵਾਰ ਤੋਂ ਜਾਂ ਸਦਕੇ ਬੇਮਿਸਾਲ ਹੈ ਜਿਸਦਾ ਜਮਾਲ ਅਨਫੀ ਉਸ ਸੋਹਣੀ ਸਰਕਾਰ ਤੋਂ ਜਾਂ ਸਦਕੇ ਉਸ ਸੋਹਣੀ ਸਰਕਾਰ ਤੋਂ ਜਾਂ ਸਦਕੇ ਪਰ ਜੀ ਕਾਇਨਾਤ ਦੇ ਵਿੱਚ ਕਾਨੂੰਨ ਲਖਾਂ ਕਾਨੂੰਨ ਦੇ ਵਿੱਚ ਕਾਇਨਾਤ ਦੇ ਵਿੱਚ ਕਾਨੂੰਨ ਲਖਾਂ ਕੋਈ ਲਾ ਇਲਾਜ ਆ ਕਿ ਰਾਮ ਮਾਬੂਦ ਵੀ ਔਰਤ ਹੈ ਨਹੀਂ ਖੁਦਾ ਕੋਈ ਸਾਡੇ ਖੁਦਾ ਜਿਹਾ ਕੋਈ ਪਾਕ ਮਸ਼ਹੂਰ ਮੁਖਾਂ ਨਹੀਂ ਖਾਣੇ ਕਾਬੇ ਮਦੀਨੇ ਦੀ ਜਾ ਜਿਆ ਨਾ ਕੋ ਆਇਆ ਨਾ ਆਸੀ ਜਾਣ ਅੰਦਰ ਨਬੀ ਔਰ ਅਨਫੀ ਮੁਸਤਫਾ ਜਿਆ ਨਬੀ ਔਰ ਅਨਫੀ ਮੁਸਤਫਾ ਜਿਆ ਯਾਨੀ ਦੇਖੋ ਜੀ ਇਹਨਾਂ ਪਰਬਈਆਂ 'ਚ ਵੀ ਨਬੀ ਪਾਕ ਸੱਸਰੀ ਬੜੀ ਖੂਬਸੂਰਤ ਨਾਂ ਦੀ ਦੇ ਪੇਸ਼ ਹੋਈ ਮੈਂ ਬਹੁਤ ਅਰਸਾ ਪਹਿਲੇ ਜਾਣੇ ਦਾ ਇਤਫਾਕ ਹੋਇਆ ਸੀ ਇਸਤੰਬੋਲ ਉੱਥੇ ਯਾਨੀ ਉਸਮਾਨੀਆ ਸਲਤਨਤ ਰਬਾਨੀ ਓਟਮਨ ਅੰਪਾਇਰ ਜਿਸ ਕੀ ਅਸਾਂ ਇੰਗਲਿਸ਼ ਜਾਣੇ ਹਾਂ ਉਹ ਹਜ਼ਰਤ ਉਸਮਾਨ ਸ਼ਾਹ ਗਾਜ਼ੀ ਇਹ ਬੁਰਸਾ ਦੇ ਮੁਕਾਮ ਪਰ ਉਹਨਾਂ ਨੇ ਜ਼ਿਆਰਤ ਅਸਾਂ ਉੱਥੇ ਗਏ ਹਾਂ ਉੱਥੇ ਆਦਰਿਸ਼ ਦਿੱਤੀ ਤਾਂ ਵੈਸੇ ਉੱਥੇ ਮੈਂ ਇੱਕ ਦੋ ਤਿੰਨ ਸ਼ੇਅਰ ਲਿਖੇ ਸੀ ਇੱਕ ਸ਼ੇਅਰ ਜਿਹੜਾ ਆ ਉਹ ਚੁੱਕੇ ਇਸ ਇੱਕ ਸਿਲਸਿਲੇ ਨਾਲ ਆ ਅੱਜ ਅਸਾਂ ਦੀ ਹਾਲਤ ਜਿਹੜੀ ਹੈ ਬੜੀ ਮਾੜੀ ਹੈ ਤਾਂ ਅਸਾਂ ਕੀ ਹਾਲਤ ਅੱਲਾ ਤਾਲਾ ਸਾਡੀ ਬਿਹਤਰ ਕਰੇ ਪਰ ਉਹਨੂੰ ਚੁੱਕੇ ਬ੍ਰੇਕ ਨਾਲ ਟਾਈਮ ਆ ਗਿਆ ਤਾਂ ਉਸਨੇ ਆਖਰੀ ਕਲੀ ਸੀ ਸ਼ੇਅਰ ਨਹੀਂ ਇਸੇ ਤਰ੍ਹਾਂ ਸੀ ਕਿ ਪਰ ਚੁੱਕੇ ਸ਼ੇਅਰ ਪੂਰਾ ਨਾ ਸੁਣੀਏ ਤਾਂ ਗੱਲ ਵੀ ਨਹੀਂ ਬਣਨੀ ਨਹੀਂ ਪਰ ਇਨਸ਼ਾਅੱਲਾ ਨੈਕਸਟ ਪ੍ਰੋਗਰਾਮ ਵਿੱਚ ਇਨਸੇ ਪੇਸ਼ ਅੱਲਾ ਤਾਲਾ ਅਸਾਂ ਕੀ ਹਦਾਇਤ ਨਸੀਬ ਫਰਮਾਇਆ ਜੀ ਬਾਅਦ ਗਲਤੀ ਖੁਸਤਾਈ ਕਰਨੇ 'ਚ ਮਤਲਬ ਹੈ ਮਸਲਣ ਤਾਂ ਮੀਰ ਸਾਹਿਬ ਫਰਮਾਉਂਦੇ ਉਹ ਲੈ ਓ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਓ ਸੀ ਤੇ ਜਿਸ ਦਿਨ ਫੇਰ ਮਿਲਾਂਗੇ ਅੱਲਾ ਨੇ ਵਾਲਾ ਜੀ ਸਭ ਬਿਮਾਰਕ ਅਲਪਾਕ ਸ਼ਵਾਨ ਸਿਮਨ ਬਾਬਾ ਜੀ ਕੀ ਅੱਲਾ ਪਾਕ ਔਰ ਸਿਹਤਯਾਬੀ ਦੇਣ ਦੀ ਦਾਦੀ ਉਮਰ ਅਤਾ ਫਰਮਾਉਣ ਅਤੇ ਗਲਤੀ ਗੁਸਤਾਖ ਮਾਜ਼ਰ ਜੀ ਇਨਸ਼ਾਅੱਲਾ ਮਾਸਟਰ ਜ਼ਾਕ ਅਜਮਲ ਕੀ ਇਜਾਜ਼ਤ ਦਿਓ ਇਨਸ਼ਾਅੱਲਾ ਅਗਲੇ ਹਫ਼ਤੇ ਤੱਕ ਦੁਬਾਰਾ ਹਾਜ਼ਰ ਹੋ ਸਾਂ ਅਤੇ ਆਪਣੀ ਖੈਰ ਰੱਖੋ ਜੀ ਪ੍ਰੋਗਰਾਮ ਸੁਣੋ ਔਰ ਬਾਕੀ ਲੋਕਾਂ ਕੀ ਸੁਣਾਓ ਅੱਲਾ ਵਾਲੇ ਹਾਫਿਜ਼ ਝੰਡੇ ਕੀ
1: My name is Shireen.
2: My name is Abdul Rahman.
3: My name is Sami Mudassir.
4: This is Rahan.
5: My name is Rizwan Ishwak.
6: My name is Asham.
7: My name is Azan Mudassir.
8: This is Ariba and you are listening to Link FM.
9: You are listening to Link FM 96.7.
10: Are you a taxi or private hire driver in Rotherham or Sheffield? Have you been involved in an accident? The claim team on Kimberworth Road, Rotherham is here to help you. We pay a £2,000 referral fee for non-fault taxi claims. Call us today on 0330 057 1009. That's 0330 057 1009. The claim team is here to help you get back on the road. Terms and conditions apply.
11: iTech Commercial Refrigeration and Air Conditioning اگر آپ کو ریسٹورنٹ ٹیک اوے دکانوں اور تمام کمرشل فریج فریزر کولڈ روم اور ایئر کنڈیشن کی سروس اور ریپیئرنگ کی ضرورت ہے تو آئی ٹیک کمرشل ریفریجریشن اینڈ ایئر کنڈیشننگ کی تجربہ کار ٹیم आपके लिए हाजिर है। आई टेक कमर्शियल रेफ्रिजरेशन एंड एयर कंडीशनिंग। कॉन्टेक्ट नंबर 07955198814 एंड 07955198824।
1: क्या आप किसी तकरीब का एहतमाम कर रहे हैं? शादी, मेहंदी, मिलाद शरीफ या खत्मे कुरान, छोटी महफिल हो या बड़ा इज्तिमा, याद रखें शाहिद केटरिंग सर्विस 30 साल से ज्यादा तजर्बे के साथ हम 30 से 5000 अफराद तक की तकरीबात के लिए मियारी और लजीज खाने का बेहतरीन इंतजाम करते हैं। हमारे यहाँ प्रोफेशनल केटरिंग स्टाफ सर्विस भी दस्तयाब है ताकि आप बेफिक्र होकर अपनी तकरीब एंजॉय करें। बेहतरीन मियार, जायका और बाएतमाद सर्विस, यही हमारी पहचान है। राबता करें 07796510422 या विजिट करें शाहिद केटरिंग सर्विस, पाकिस्तान मुस्लिम सेंटर, शेफील्ड। आपकी खुशियों का बेहतरीन इंतखाब।
3: And the winner is...
4: And the winner is...
6: And the winner is...
3: Your business being heard on the radio.
12: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
13: Sheffield's very own community radio station,
14: Link FM.
15: My name is Shireen.
16: My name is Abdul Rahman.
17: My name is Sai Mudassir.
18: This is Rohan.
19: My name is Rizwan Ishfaq.
20: My name is Asham.
21: My name is Azan Mudassir.
8: This is Ariba and you are listening to Link FM.
13: Anywhere you go, Link FM is always there with you. Listen online at linkfm.org.
14: Link FM.
22: ਤੁਹਾਨੂੰ ਇਹ ਮੇਰੀ ਲਾਸਟ ਵਾਰਨਿੰਗ ਆ। ਆਪਣੀ ਚੌਧਰਸ਼ਾਹੀ ਘਰੇ ਛੱਡ ਕੇ ਆਇਆ ਕਰੋ ਤੇ ਆਪਣੀਆਂ ਗੰਦੀਆਂ ਹਰਕਤਾਂ ਕਰਕੇ ਕਾਲਜ ਦਾ ਮਾਹੌਲ ਨਾ ਵਿਗਾੜੋ। ਤੇ ਆਹ ਕੀ ਹੁਲੀਆ ਬਣਾ ਰੱਖਿਆ ਤੁਸੀਂ, ਕਾਲਜ 'ਚ ਸੈਂਸੀਬਲ ਕੱਪੜੇ ਪਾ ਕੇ ਆਇਆ ਕਰੋ, ਸਮਝੇ?

0: ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਇਫਤਖਾਰ ਠਾਕੁਰ ਪਿਆ ਬੋਲਣਾ ਅਤੇ ਤੁਸੀਂ ਸੁਣਨੇ ਹੋ ਪਏ ਲਿੰਕ FM 96.7। ਬਹੁਤ ਮਜ਼ਾ ਹੈ ਸੀਨੇ
1: 96.7 Link FM.

ਦਰਦੀ ਬਣ ਕੇ ਨੌਕਰ ਰਹਾ ਮੈਂ ਦਰਦੀ ਜੇ ਹੋਵੇ ਸਰਕਾਰ ਦੀ ਮਰਜ਼ੀ ਬਣ ਕੇ ਨੌਕਰ ਰਹਾ ਮੈਂ ਦਰਦੀ ਬਣ

0: Do you know your unwanted clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do Ace of the Guard today and drop your unwanted clothes at the clothes bank at Pakistan Muslim Center, Woodburn Road, Sheffield S93LQ. For more information, call Families Relief on 0143654454 or 07419299729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas to your table at your home.
1: Nayab Takeaway mein peri-peri chicken, burgers aur curry dishes aise ke aapko apne watan ki yaad dilayein.
2: Open 7 days a week. Our family mega deals will keep you coming back for more.
1: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.
3: ਜੇ ਹੋਏਗੀ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੈਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਰ ਚਲਾਉਣੇ ਹੋ ਜਾਂ ਫਿਰ ਕੋਈ ਕਿਰਾਏ ਦੀ ਗੱਡੀ ਨਾ ਐਕਸੀਡੈਂਟ ਹੋ ਗਿਆ ਤੇ ਦਾ ਕਲੈਮ ਟੀਮ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਦਾਦਰਮ ਤੇ ਗਿਰਦੋਨ ਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸੀਂ ਕੀ ਮਾਇਆ ਕਰਨੇ ਦਾ ਕਲੈਮ ਟੀਮ ਆਪਣੇ ਵਾਅਦੇ ਨੇ ਮੁਤਾਬਕ 2000 ਪਾਉਂਡ ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0333-00571-009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰੋਦਰਮ
4: Bringing communities together. Broadcasting from the Pakistan Muslim Center. Link FM.
5: And the winner is...
6: And the winner is...
7: And the winner is...
5: Your business being heard on the radio.
8: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
9: Tu sab

ਜੀ ਹਾਂ, ਤੁਸੀਂ ਸੁਣ ਰਹੇ ਹੋ ਸਰਬਜੀਤ ਨੂੰ ਲਿੰਕ ਐਫਐਮ 96.7 ਤੋਂ। ਮੇਰਾ ਤੁਹਾਡਾ ਸਾਥ ਰਹੇਗਾ ਪੂਰੇ 9 ਵਜੇ ਤੱਕ, ਅੱਧਾ ਘੰਟਾ ਤਾਂ ਚਲਾ ਗਿਆ। ਦੇਖ ਲਓ ਜਦੋਂ ਇਕੱਠੇ ਹੋ ਕੇ ਬਹਿੰਦੇ ਹਾਂ ਤਾਂ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਕਿੱਦਾਂ ਚਲਾ ਜਾਂਦਾ ਹੈ। ਅਤੇ ਜੀ ਹਾਂ ਸੁਰਿੰਦਰ ਜੀ, ਤੁਸੀਂ ਸਾਡਾ ਸਾਥ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਅਗਲਾ ਗੀਤ ਇਸ ਗੀਤ ਦੀ ਖਾਸ ਕਰਕੇ ਫਰਮਾਇਸ਼ ਕੀਤੀ ਹੈ ਇਹ ਕਮਲਜੀਤ ਜੀ ਨੇ, ਅਤੇ ਚਲੋ ਸੁਣਦੇ ਹਾਂ ਕੀ ਕਹਿੰਦੇ ਆ।

ਕਮਲਜੀਤ ਜੀ, ਬਈ ਕਿਆ ਕਹਿਣਾ ਹੈ, ਤੁਹਾਡੀ ਪਸੰਦ ਦੇ ਤਾਂ ਸਦਕੇ ਜਾਵਾਂ, ਬੜਾ ਸੋਹਣਾ ਗੀਤ ਸੀ, ਪਰ ਵੀ ਉਹ ਖੜਾ ਕਿਉਂ ਨਹੀਂ ਹੁੰਦਾ ਹੈ ਇੰਨਾ? ਜਦ ਜੱਟੀ ਸੂਟ ਪਾਵੇ, ਹੀਲਾਂ ਪਾਵੇ, ਮੇਕਅਪ ਕਰੇ, ਬਣ ਠਣ ਕੇ ਆਵੇ, ਹੋ ਸਕਦਾ ਹੈ ਅਗਲੇ ਹਫ਼ਤੇ ਵੈਲੈਂਟਾਈਨਸ ਡੇ ਹੈ, ਉਸ ਦਿਨ ਤਾਂ ਬਰਾਬਰ ਆ ਕੇ ਖੜਾ ਹੋਏਗਾ ਨਾ, ਅਤੇ ਨਹੀਂ ਤਾਂ ਸਾਨੂੰ ਉਹਨਾਂ ਦਾ ਤਾਂ ਉਹ ਟੈਲੀਫੋਨ ਨੰਬਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਪੰਜਾਬੀ ਵਿਰਸਾ ਵੱਲੋਂ ਇਹ ਰਿਕੁਐਸਟ ਹੈ ਕਿ ਜੱਟੀ ਜੇ ਇੰਨਾ ਤਿਆਰ ਹੋ ਕੇ ਆਉਂਦੀ ਤੁਹਾਡੇ ਕੋਲ ਤਾਂ ਉਹਨਾਂ ਵੱਲੋਂ ਦੇਖਿਆ ਕਰੋ, ਕਮੈਂਟ ਕਰਿਆ ਕਰੋ, ਚੰਗਾ ਲੱਗਦਾ ਹੈ ਔਰਤਾਂ ਨੂੰ ਸੁਣਨੇ ਕਮੈਂਟ ਆਪਣੇ ਵਾਸਤੇ, ਨਾਈਸ ਨਾਈਸ। ਅਤੇ ਜੀ ਹਾਂ, ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਸਰਬਜੀਤ ਦੇ ਨਾਲ, ਅਤੇ ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਮੈਂ ਤੁਹਾਡੇ ਕੋਲੋਂ ਇੱਕ ਬੁਝਾਰਤ ਵੀ ਪੁੱਛਾਂਗੀ। ਜ਼ਹੀਰ ਸਾਹਿਬ ਜੀ, ਤੁਸੀਂ ਬੁਝਾਰਤਾਂ ਬਹੁਤ ਚੰਗੀਆਂ ਤੁਹਾਨੂੰ ਲੱਗਦੀਆਂ ਨੇ, ਜਵਾਬ ਦਿੰਦੇ ਹੋ, ਅਤੇ ਹਾਂ ਸੁਰਿੰਦਰ ਜੀ ਤੁਸੀਂ ਵੀ, ਅਤੇ ਹਾਂਜੀ ਬੁਝਾਰਤ ਹੈ, ਦੋ ਕਬੂਤਰ ਕੋਲੋਂ ਕੋਲੀ, ਖੰਭ ਉਹਨਾਂ ਦੇ ਕਾਲੇ, ਨਾ ਕੁਛ ਖਾਂਦੇ ਨਾ ਕੁਛ ਪੀਂਦੇ, ਰੱਬ ਉਹਨਾਂ ਨੂੰ ਪਾਲੇ। ਇਹ ਕਿੱਦਾਂ ਹੋ ਗਿਆ, ਬਿਨਾਂ ਖਾਣ ਪੀਣ ਤੋਂ ਹੀ ਉਹ ਠੀਕ ਨੇ? ਦੋ ਕਬੂਤਰ ਕੋਲੋਂ ਕੋਲੀ, ਖੰਭ ਉਹਨਾਂ ਦੇ ਕਾਲੇ, ਨਾ ਕੁਛ ਖਾਂਦੇ ਨਾ ਕੁਛ ਪੀਂਦੇ, ਰੱਬ ਉਹਨਾਂ ਨੂੰ ਪਾਲੇ। ਅਤੇ ਜੀ ਹਾਂ, ਸਾਡਾ ਨੰਬਰ ਹੈ 0114261818181, ਅਤੇ ਵਟਸਐਪ ਦਾ ਨੰਬਰ ਹੈ 0793984939। ਅਗਲਾ ਗੀਤ ਹੈ ਜ਼ਹੀਰ ਸਾਹਿਬ ਜੀ ਤੁਹਾਡੀ ਪਸੰਦ 'ਤੇ, ਬੜਾ ਪਿਆਰਾ ਗੀਤ ਹੈ, ਚਲੋ ਸੁਣਦੇ ਹਾਂ।

ਬਹੁਤ ਹੀ ਪਿਆਰਾ ਗੀਤ ਸੀ ਸ਼ਾਜ਼ੀਆ ਮਨਜ਼ੂਰ ਜੀ ਦੀ ਆਵਾਜ਼ ਵਿੱਚ ਘਰ ਆ ਜਾ ਸੋਹਣਿਆ। ਸ਼ਾਇਦ ਇਹ ਵੀ ਇਸ ਕਰਕੇ ਕਹਿੰਦੇ ਹੋਣੇ ਕਿ ਅਗਲੇ ਹਫ਼ਤੇ ਵੈਲੰਟਾਈਨਸ ਡੇ ਹੈ ਅਤੇ ਹਾਂਜੀ ਜਿਹੜੇ ਆਪਣੇ ਪਿਆਰੇ ਨੇ ਉਹਨਾਂ ਨੂੰ ਘਰ ਆਉਣਾ ਹੀ ਚਾਹੀਦਾ ਹੈ ਜੇ ਆ ਸਕਦੇ ਹੋਣ ਤਾਂ। ਕਈ ਵਾਰ ਕਈ ਮਜਬੂਰੀਆਂ ਵੀ ਹੁੰਦੀਆਂ ਨੇ ਅਤੇ ਜੇ ਕੋਈ ਮਜਬੂਰੀ ਹੋਵੇ ਤਾਂ ਗੁੱਸਾ ਵੀ ਨਹੀਂ ਕਰ ਲੈਣਾ। ਕਈ ਵਾਰ ਕੰਮ ਤੋਂ ਛੁੱਟੀ ਨਹੀਂ ਮਿਲਦੀ ਅਤੇ ਹਾਂਜੀ ਗੁਮਨਾਮ ਜੀ ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਸੀ ਨਾ ਮੈਨੂੰ ਡੈਡੀਕੇਟ ਕਰਨਾ ਚਾਹੁੰਦੇ ਸੀ ਉਹ ਮਾਫ਼ ਕਰਨਾ ਮੈਨੂੰ ਗੀਤ ਮਿਲ ਨਹੀਂ ਰਿਹਾ ਅਤੇ ਮੈਂ ਅਗਲੇ ਹਫ਼ਤੇ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਮੈਨੂੰ ਲੱਗਦਾ ਹੈ ਕਿ ਘਰ ਮੇਰੀ ਕਲੈਕਸ਼ਨ ਦੇ ਵਿੱਚ ਜ਼ਰੂਰ ਹੋਵੇਗਾ। ਅਤੇ ਅੱਜ ਹੋਰ ਸੁਣਨਾ ਤਾਂ ਹੋਰ ਕੋਈ ਸੁਣ ਲਿਓ ਫੋਨ ਟੈਲੀਫੋਨ ਕਰ ਦਿਓ। ਅਤੇ ਬੁਝਾਰਤ ਅੱਜ ਦੀ ਮੈਂ ਫਿਰ ਇੱਕ ਵਾਰੀ ਤੁਹਾਨੂੰ ਦੱਸਦੀ ਜਾਵਾਂ ਨਹੀਂ ਦੱਸਦੀ ਨਹੀਂ ਪੁੱਛਦੀ ਜਾਵਾਂ। ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਨਾ ਕੁਛ ਖਾਂਦੇ ਨਾ ਕੁਛ ਪੀਂਦੇ ਰੱਬ ਉਹਨਾਂ ਨੂੰ ਪਾਲੇ। ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਨਾ ਕੁਛ ਖਾਂਦੇ ਨਾ ਕੁਛ ਪੀਂਦੇ ਰੱਬ ਉਹਨਾਂ ਨੂੰ ਪਾਲੇ। ਅਤੇ ਜੀ ਹਾਂ ਜੇ ਤੁਹਾਨੂੰ ਜਵਾਬ ਦਾ ਪਤਾ ਹੋਵੇ ਤਾਂ ਤੁਸੀਂ ਆਪਣੇ ਵੱਡਿਆਂ ਤੋਂ ਵੀ ਪੁੱਛ ਸਕਦੇ ਹਾਂ ਵੱਡਿਆਂ ਨੂੰ ਜ਼ਿਆਦਾ ਹੁੰਦਾ ਹੈ ਪਤਾ ਬੁਝਾਰਤਾਂ ਬਾਰੇ। ਅਤੇ ਨਾਲੇ ਮੈਂ ਤੁਹਾਨੂੰ ਪੁੱਛਣਾ ਸੀਗਾ ਮੈਂ ਕਿ ਤੁਹਾਨੂੰ ਜਿਹੜੀਆਂ ਮੇਰੀਆਂ ਭੈਣਾਂ ਹੋਣਗੀਆਂ ਸ਼ਾਇਦ ਵੀਰਾਂ ਨੇ ਤਾਂ ਘੱਟ ਹੀ ਕੀਤਾ ਹੋਵੇ ਇਹ ਜਿਹੜੀ ਮਧਾਣੀ ਹੁੰਦੀ ਹੈ ਜਿਹਦੇ ਨਾਲ ਪਤਾ ਦਹੀਂ ਵਿੱਚੋਂ ਇਹ ਮੱਖਣ ਕੱਢਿਆ ਜਾਂਦਾ ਹੈ ਅਤੇ ਲੱਸੀ ਬਣਾਈ ਜਾਂਦੀ ਹੈ ਤੁਸੀਂ ਉਹ ਮਧਾਣੀ ਨਾਲ ਕਦੇ ਇਹ ਮੱਖਣ ਕੱਢਿਆ ਹੈ ਜਾਂ ਤੁਸੀਂ ਆਪਣੀ ਦਾਦੀ ਨੂੰ ਅੰਮੀ ਨੂੰ ਕਿਸੇ ਨੂੰ ਮੱਖਣ ਕੱਢਦੇ ਹੋਏ ਦੇਖਿਆ ਹੈ ਜਿਹੜੇ ਅੱਗੇ ਪੁਰਾਣੀਆਂ ਹੁੰਦੀਆਂ ਸੀ ਹੁਣ ਤਾਂ ਇਲੈਕਟ੍ਰਿਕ 'ਤੇ ਆ ਗਈਆਂ ਨਾ ਅਤੇ ਜਿਹੜੀਆਂ ਪਹਿਲਾਂ ਹੁੰਦੀਆਂ ਸੀਗੀਆਂ ਹੱਥ ਨਾਲ ਕਰਦੇ ਹੁੰਦੇ ਸੀ ਚਲਾਉਂਦੇ ਹੁੰਦੇ ਸੀ ਅਤੇ ਜ਼ਰੂਰ ਦੱਸਣਾ ਨੰਬਰ ਹੈ 01142618181 ਵਟਸਐਪ ਦਾ ਨੰਬਰ ਹੈ 07939849339 ਅਗਲਾ ਗੀਤ ਹੈ ਸੁਰਿੰਦਰ ਸਿੰਘ ਜੀ ਖਾਸ ਕਰਕੇ ਤੁਹਾਡੀ ਫਰਮਾਇਸ਼ 'ਤੇ ਬੜਾ ਪਿਆਰਾ ਗੀਤ ਹੈ

ਸ਼ੀਰਾ ਜਸਵੀਰ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਪਿਆਰਾ ਸੀ ਇਹ ਗੀਤ। ਤੁਹਾਡਾ ਬਹੁਤ ਬਹੁਤ ਥੈਂਕ ਯੂ ਸੁਰਿੰਦਰ ਸਿੰਘ ਜੀ, ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਅਤੇ ਸਾਨੂੰ ਵੀ ਦੁਬਾਰਾ ਸੁਣਨ ਦਾ ਮੌਕਾ ਮਿਲ ਗਿਆ। ਜ਼ਿੰਦਗੀ ਵਿੱਚ ਹਰ ਕੁਛ, ਹਰ ਇੱਕ ਚੀਜ਼ ਆਪਾਂ ਖੁਆਇਸ਼ਾਂ ਤਾਂ ਬਹੁਤ ਕਰੀ ਦੀਆਂ ਨੇ, ਪਰ ਮਿਲਦਾ ਉਹੀ ਹੈ ਜੋ ਰੱਬ ਨੂੰ ਹੁੰਦਾ ਹੈ ਪਤਾ ਕਿ ਕੀ ਸਾਡੇ ਵਾਸਤੇ ਚੰਗਾ ਹੈ। ਕੁਛ ਇਹੋ ਜਿਹੀਆਂ ਚੀਜ਼ਾਂ ਹੱਥੋਂ ਚਲੀਆਂ ਜਾਂਦੀਆਂ ਨੇ ਜਿਨ੍ਹਾਂ 'ਤੇ ਜਿਹੜਾ ਦੁੱਖ ਚੱਲਣਾ ਬਹੁਤ ਔਖਾ ਹੁੰਦਾ ਹੈ। ਉਸ ਵੇਲੇ ਉੱਪਰ ਵਾਲਾ ਹੀ ਸਾਨੂੰ ਹੌਸਲਾ ਦੇ ਸਕਦਾ ਹੈ, ਸਾਨੂੰ ਹਿੰਮਤ ਦੇ ਸਕਦਾ ਹੈ ਇਹੋ ਜਿਹੇ ਦੁੱਖਾਂ ਦੇ ਨਾਲ ਇਹ ਮੁਕਾਬਲਾ ਕਰਨ ਦਾ। ਵਟਸਐਪ 'ਤੇ ਤੁਸੀਂ, ਹਾਂਜੀ, ਰਾਜਾ ਸਾਹਿਬ, ਰਾਜਾ ਡਾਊਟ ਮੈਨੂੰ ਲੱਗਦਾ ਲਿਖਿਆ ਹੋਇਆ ਹੈ। ਅਤੇ ਜੀ ਹਾਂ, ਮੈਂ ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ ਮੈਂ ਉਹ ਗੀਤ ਲਗਾਉਂਦੀ ਹਾਂ ਤੁਹਾਡੇ ਲਈ, ਇਸ ਉਮੀਦ ਨਾਲ ਕਿ ਸਾਰਿਆਂ ਨੂੰ ਹੀ ਪਸੰਦ ਆਏਗਾ। ਅਤੇ ਚਲੋ ਦੇਖਦੇ ਹਾਂ ਕਿਹੋ ਜਿਹਾ ਗੀਤ ਹੈ ਇਹ।

0: ਰਾਜਾ ਡਾਊਟ ਸਾਹਿਬ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਹਿੱਸਾ ਲਿਆ, ਗਾਣੇ ਦੀ ਫਰਮਾਇਸ਼ ਕੀਤੀ, ਬਹੁਤ ਚੰਗਾ ਲੱਗਿਆ। ਅਮੀਨ ਮਾਲਕ ਸਾਹਿਬ ਜੀ, ਤੁਸੀਂ ਟੈਲੀਫੋਨ ਕੀਤਾ, ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ? ਪ੍ਰੋਗਰਾਮ ਇਹ ਤੁਹਾਡਾ ਸਾਰਿਆਂ ਦਾ ਹੀ ਪ੍ਰੋਗਰਾਮ ਹੈ, ਆਪਣਾ ਸਾਰਿਆਂ ਦਾ ਪ੍ਰੋਗਰਾਮ ਹੈ, ਆਪਣੇ ਵਿਰਸੇ ਦਾ ਪ੍ਰੋਗਰਾਮ ਹੈ। ਅਤੇ ਜੀ ਹਾਂ, ਚੰਗਾ ਉਦੋਂ ਹੀ ਲੱਗਦਾ ਹੈ ਜਦੋਂ ਤੁਸੀਂ ਵੀ ਇਸ ਵਿੱਚ ਆਉਂਦੇ ਹੋ, ਤੁਹਾਡੀਆਂ ਫਰਮਾਇਸ਼ਾਂ ਜਦੋਂ ਪ੍ਰੋਗਰਾਮ ਦੇ ਵਿੱਚ ਆ ਜਾਂਦੀਆਂ ਨੇ ਅਤੇ ਇਸ 'ਤੇ ਹੋਰ ਹੀ ਰੰਗ ਹੋ ਜਾਂਦੇ ਨੇ। ਹੁਣ ਅੱਧਾ ਕੁ ਮਿੰਟ ਰਹਿੰਦਾ ਹੈ ਅਤੇ ਬ੍ਰੇਕ ਵੱਲਾਂ ਜਾਵਾਂਗੇ। ਬ੍ਰੇਕ ਤੋਂ ਬਾਅਦ ਖਬਰਾਂ, ਅਤੇ ਖਬਰਾਂ ਤੋਂ ਬਾਅਦ ਆਪਾਂ ਫਿਰ ਇਸੇ ਤਰ੍ਹਾਂ ਇੱਥੇ ਬੈਠਾਂਗੇ। ਇੱਕ ਬੁਝਾਰਤ ਪੁੱਛੀ ਸੀ, ਬੁਝਾਰਤ ਉਹ ਤੁਹਾਡੇ ਕੋਲ ਫਿਰ ਪੁੱਛ ਲੈਂਦੀ ਹਾਂ। ਦੋ ਕਬੂਤਰ ਕੋਲੋ ਕੋਲੀ, ਖੰਭ ਉਹਨਾਂ ਦੇ ਕਾਲੇ, ਨਾ ਕੁਛ ਖਾਂਦੇ ਨਾ ਕੁਛ ਪੀਂਦੇ, ਰੱਬ ਉਹਨਾਂ ਨੂੰ ਪਾਲੇ। ਅਤੇ ਜਿਸ ਨੂੰ ਵੀ ਜਵਾਬ ਦਾ ਪਤਾ ਹੋਵੇ ਜਵਾਬ ਜ਼ਰੂਰ ਦੇਣਾ 01144261।
1: My name is Shireen.
2: My name is Abdul Rahman.
3: My name is Saim Mudassir.
4: This is Rohan.
5: My name is Rizwan Ishfaq.
6: My name is Asham.
7: My name is Azan Mudassir.
8: This is Ariba and you are listening to Link FM.
9: You are listening to Link FM 96.7.
10: Are you a taxi or private hire driver in Rotherham or Sheffield? Have you been involved in an accident? The claim team on Kimberworth Road, Rotherham is here to help you. We pay a £2,000 referral fee for non-fault taxi claims. Call us today on 0330 057 1009. That's 0330 057 1009. The claim team is here to help you get back on the road. Terms and conditions apply.
11: ITEC Commercial Refrigeration and Air Conditioning. اگر آپ کو ریسٹورنٹ، ٹیک اوے، دکانوں اور تمام کمرشل فریج فریزر، کولڈ روم اور ایئر کنڈیشن کی سروس اور ریپیرنگ کی ضرورت ہے تو آئی ٹیک کمرشل ریفریجریشن اینڈ ایئر کنڈیشننگ کی تجربہ کار ٹیم آپ کے لیے حاضر ہے۔ آئی ٹیک کمرشل ریفریجریشن اینڈ ایئر کنڈیشننگ، کانٹیکٹ نمبر 07955198814 اینڈ 07955198824۔
12: کیا آپ کسی تقریب کا اہتمام کر رہے ہیں؟ شادی، مہندی، میلاد شریف یا ختم قرآن، چھوٹی محفل ہو یا بڑا اجتماع، یاد رکھیں شاہد کیٹرنگ سروس 30 سال سے زائد تجربے کے ساتھ ہم 30 سے 5,000 افراد تک کی تقریبات کے لیے معیاری اور لذیذ کھانے کا بہترین انتظام کرتے ہیں۔ ہمارے ہاں پروفیشنل کیٹرنگ سٹاف سروس بھی دستیاب ہے تاکہ آپ بے فکر ہو کر اپنی تقریب انجوائے کریں۔ بہترین معیار، ذائقہ اور با اعتماد سروس، یہی ہماری پہچان ہے۔ رابطہ کریں 07796510422 یا وزٹ کریں شاہد کیٹرنگ سروس، پاکستان مسلم سینٹر، شیفیلڈ۔ آپ کی خوشیوں کا بہترین انتخاب۔
13: And the winner is...
14: Your business being heard on the radio.
15: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
16: Sheffield's very own community radio station,
17: Link FM.
1: My name is Shireen.
2: My name is Abdul Rahman.
3: My name is Saim Mudassir.
4: This is Rohan.
5: My name is Rizwan Ishfaq.
6: My name is Asham.
7: My name is Azan Mudassir.
8: This is Ariba and you are listening to Link FM.
16: Anywhere you go, Link FM is always there with you. Listen online at linkfm.org.
17: Link FM.
18: If you would like to promote your business on Link FM, our team can help you. Contact us on 0114 261 8182 or email us on info@linkfm.org.

ਇਸ ਵੇਲੇ 8:02 ਹੋਏ ਨੇ। ਲਿੰਕ FM 96.7 ਤੋਂ ਪੰਜਾਬੀ ਵਿਰਸਾ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਤੁਹਾਨੂੰ ਸਾਰਿਆਂ ਨੂੰ ਬੜੇ ਹੀ ਪਿਆਰ ਨਾਲ ਜੀ ਆਇਆਂ ਕਹਿੰਦੀ ਹੈ ਸਰਬਜੀਤ। ਮੇਰੇ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਅਤੇ ਮੁਹੱਬਤ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਗੁੱਡ ਈਵਨਿੰਗ। ਪੰਜਾਬੀ ਵਿਰਸਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ ਅਤੇ ਇਸ ਇਹ ਚਾਹ ਹੀ ਚੰਗਾ ਲੱਗਦਾ ਹੈ ਸਾਰਿਆਂ ਨੂੰ, ਮੈਨੂੰ ਵੀ ਤੁਹਾਨੂੰ ਵੀ, ਜਦੋਂ ਤੁਹਾਡੀਆਂ ਆਵਾਜ਼ਾਂ ਵਿੱਚ ਇਸ ਵਿੱਚ ਮਿਲ ਜਾਂਦੀਆਂ ਨੇ, ਤੁਹਾਡੀ ਪਸੰਦ ਦੇ ਗੀਤ, ਤੁਹਾਡੇ ਕੋਈ ਨਾ ਕੋਈ ਸੋਹਣੀਆਂ ਮਿੱਠੀਆਂ ਕੀਤੀਆਂ ਹੋਈਆਂ ਗੱਲਾਂ, ਵਟਸਐਪ 'ਤੇ ਭੇਜੇ ਹੋਏ ਮੈਸੇਜਿਸ, ਠੋਸ਼ ਪਲਵਾਨ ਜੀ ਤੁਸੀਂ ਵੀ ਅੱਜ ਸਾਡਾ ਸਾਥ ਦੇ ਰਹੇ ਹੋ। ਹਾਂਜੀ, ਕੀ ਹਾਲ ਚਾਲ ਹੈ ਤੁਹਾਡਾ, ਕਿੰਨੀ ਦੇਰ ਬਾਅਦ ਆਏ ਤੁਸੀਂ ਜੀ? ਮੈਂ ਬਿਲਕੁਲ ਠੀਕ ਹਾਂ, ਉੱਪਰ ਵਾਲੇ ਦੀ ਮਿਹਰ ਹੈ, ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਸਾਰਿਆਂ ਦੀਆਂ। ਅਤੇ ਤੁਹਾਡਾ ਕੀ ਹਾਲ ਚਾਲ ਹੈ, ਕਿਸ ਤਰ੍ਹਾਂ ਆਹ ਜੋ ਤੂਫਾਨ ਚੱਲ ਰਿਹਾ ਹੈ ਇੰਗਲੈਂਡ ਵਿੱਚ, ਕਿੱਦਾਂ ਇਸ ਤੋਂ ਸਾਰੇ ਬਚੇ ਹੋਏ ਹੋ? ਅਤੇ ਜੀ ਹਾਂ, ਮੈਂ ਇੱਕ ਬੁਝਾਰਤ ਤੁਹਾਡੇ ਕੋਲੋਂ ਪੁੱਛ ਲੈਂਦੀ ਹਾਂ। ਇੱਕ ਜਾਨਵਰ ਐਸਾ ਜਿਸ ਦੀ ਦੁੰਮ ਵਿੱਚ ਪੈਸਾ, ਉਹ ਸੱਚੀ ਦਾ ਪੈਸਾ ਨਹੀਂ ਹੁੰਦਾ ਵੈਸੇ, ਉਹਦਾ ਸ਼ੇਪ ਹੀ ਇਹੋ ਜਿਹੀ ਬਣੀ ਹੁੰਦੀ ਹੈ ਕਿ ਲੱਗਦਾ ਜਿਸ ਤਰ੍ਹਾਂ ਪੈਸਾ ਹੈ। ਇੱਦਾਂ ਨਾ ਹੋਵੇ ਕਿ ਉਹ ਜਾਨਵਰ ਵਿਚਾਰੇ ਦੀ ਜਾਨ 'ਤੇ ਬਣ ਆਵੇ, ਕਿਵੇਂ ਇਹਦੀ ਦੁੰਮ ਵਿੱਚੋਂ ਪੈਸਾ ਕੱਢੀਏ ਅਸੀਂ ਜਾ ਕੇ। ਅਸੀਂ ਅੱਗੇ ਜਦੋਂ ਛੋਟੇ ਜਿਹੇ ਹੁੰਦੇ ਸੀ ਤਾਂ ਸਾਨੂੰ ਕਹਿਣਾ, ਇੱਕ ਹੁੰਦਾ ਨਾ ਛੋਟਾ ਜਿਹਾ ਚੂਹੇ ਵਾਂਗ ਹੁੰਦਾ, ਗਲਹਿਰੀ ਉਹਨੂੰ ਕਹਿ ਦਿੰਦੇ ਆ, ਅਤੇ ਉਹ ਕਹਿ ਦੇਣਾ ਕਿ ਉਹਦੇ ਪੂਛ ਵਿੱਚ ਵੀ ਪੈਸਾ ਹੁੰਦਾ ਆ। ਤਾਂ ਪਤਾ ਨਹੀਂ, ਕਦੇ ਦੇਖਿਆ ਤਾਂ ਨਹੀਂ ਸੀਗਾ, ਨਾ ਸੁਣੀਆਂ ਹੀ ਆ ਗੱਲਾਂ। ਕਈ ਵਾਰੀ ਜਦੋਂ ਬੱਚੇ ਹੁੰਦੇ ਨਾ, ਬੱਚਿਆਂ ਦੀ ਜਿਹੜੀ ਦੁਨੀਆ ਹੁੰਦੀ ਹੈ ਉਹ ਆਪਣੀ ਹੀ ਹੁੰਦੀ ਹੈ, ਬੜੀ ਮਿੱਠੀ ਜਿਹੀ, ਸਵੀਟ ਜਿਹੀ, ਇਨੋਸੈਂਟ ਜਿਹੀ, ਹੈ ਨਾ। ਤਾਂ ਕਈ ਵਾਰ ਜਦੋਂ ਬਚਪਨ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਤਾਂ ਬਹੁਤ ਹੀ ਚੰਗਾ ਲੱਗਦਾ ਹੈ ਕਿ ਕਿੰਨਾ ਸੋਹਣਾ ਹੁੰਦਾ ਸੀ ਉਦੋਂ ਜ਼ਮਾਨਾ, ਜਿਹੜੀ ਥਿੰਕਿੰਗ ਵੀ ਹੁੰਦੀ ਸੀ ਕਿਹੋ ਜਿਹੀ ਹੁੰਦੀ ਸੀ, ਮਿੱਠੀ ਜਿਹੀ, ਸੋਹਣੀ ਜਿਹੀ। ਅਤੇ ਜੀ ਹੈਦਰ ਸਾਹਿਬ ਜੀ, ਟੈਲੀਫੋਨ ਕਰਨ ਦਾ, ਯਾਦ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਹਾਲੇ ਬੁਝਾਰਤ ਦਾ ਜਵਾਬ ਨਹੀਂ ਦਿੱਤਾ, ਤੁਸੀਂ ਦੱਸਿਆ ਕਿ ਆਪ ਤੁਹਾਡੇ ਬੇਟੇ ਅਲੀ ਵੀ ਇੰਨੇ ਠੀਕ ਨਹੀਂ ਰਹੇ, ਉਹਨਾਂ ਦੀ ਵੀ ਸਿਹਤ ਠੀਕ ਨਹੀਂ ਸੀ। ਉੱਪਰ ਵਾਲੇ ਅੱਗੇ ਦਿਲੀ ਦੁਆ ਹੈ ਕਿ ਬੱਚਿਆਂ ਨੂੰ, ਸਾਰਿਆਂ ਨੂੰ, ਜਿੰਨੇ ਵੀ ਸੁਣਨੇ ਵਾਲੇ ਨੇ ਸਾਰਿਆਂ ਨੂੰ ਉੱਪਰ ਵਾਲਾ ਤੰਦਰੁਸਤੀਆਂ ਦੇਵੇ, ਅਤੇ ਤੁਸੀਂ ਵੀ ਸਾਰਿਆਂ ਨੇ ਇੰਨਾ ਹੈ ਕਿ ਸਰਦੀ ਤੋਂ ਬਚ ਕੇ ਰਹਿਣਾ, ਟਰਾਈ ਕਰਨਾ, ਕੋਸ਼ਿਸ਼ ਕਰਨਾ ਕਿ ਜੇ ਗਰਮ ਫੂਡ ਜ਼ਿਆਦਾ ਖਾ ਸਕੋ, ਸੂਪ ਵਗੈਰਾ ਪੀ ਸਕੋ। ਅਤੇ ਜੀ ਹਾਂ, ਚਲੋ ਇੱਕ ਗੀਤ ਮੈਂ ਸੁਣਾ ਦਿੰਦੀ ਹਾਂ ਕਿ ਅੱਜ ਸਵਤੰਤਰਤਾ ਦਿਵਸ ਹੈ ਨਾ, ਰਿਪਬਲਿਕ ਡੇ, ਅਤੇ ਹਰਭਜਨ ਮਾਨ ਜੀ ਦੀ ਆਵਾਜ਼ ਵਿੱਚ ਇਹ ਗੀਤ ਸੁਣ ਲੈਂਦੇ ਹਾਂ।

0: ਮਿੱਟੀ ਵਿੱਚੋਂ ਅਣਖ ਉੱਗਦੀ ਹੈ, ਇਸ ਦੇ ਪਾਣੀ ਵਿੱਚ ਪਿਆਰ ਘੁਲਿਆ ਹੈ, ਇਸ ਦੀਆਂ ਹਵਾਵਾਂ ਵਿੱਚੋਂ ਭਾਈਚਾਰੇ ਦੀ ਮਹਿਕ ਆਉਂਦੀ ਹੈ। ਇਤਿਹਾਸ ਗਵਾਹ ਹੈ ਕਿ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲਾ ਪੰਜਾਬ ਹਮੇਸ਼ਾ ਗੁਰਾਂ ਦੇ ਨਾਂ ਤੇ ਵਸਦਾ ਹੈ।
1: ਤੇ ਜੀ ਇਹ ਹੈ ਪੰਜਾਬ ਇੰਡੀਅਨ ਰਿਪਬਲਿਕ ਡੇ ਦੀ। ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਵਧਾਈ ਹੋਵੇ ਜੀ। ਸੂਫੀ ਅਬਦੁਲ ਕਰੀਮ ਅਲੀ ਜੀ, ਤੁਸੀਂ ਫੇਸਬੁੱਕ 'ਤੇ ਸਾਨੂੰ ਫੋਲੋ ਕਰ ਸਕਦੇ ਕਰ ਰਹੇ ਹੋ ਅਤੇ ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਸਲਾਮ ਐਵਰੀਵਨ ਅਤੇ ਸਤਿ ਸ਼੍ਰੀ ਅਕਾਲ ਸਿਸਟਰ। ਵਾਲੇਕੁਮ ਅਸਲਾਮ ਜੀ, ਸਤਿ ਸ਼੍ਰੀ ਅਕਾਲ ਮਰਵੀਰ। ਅਤੇ ਜੀ ਹਾਂ ਹੈਦਰ ਸਾਹਿਬ ਜੀ, ਜਿਹੜੀਆਂ ਤੁਸੀਂ ਦੁਆਵਾਂ ਭੇਜੀਆਂ ਨੇ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਇਹ ਦੁਆਵਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਸਰੇ ਲਈ ਚਾਹੀਦੀਆਂ ਹੀ ਨੇ। ਅਤੇ ਮੇਰੇ ਵੀਰ ਮੁਹੰਮਦ ਅਫਜ਼ਲ ਜੀ ਟਿੰਜਲੀ ਤੋਂ, ਤੁਸੀਂ ਸਾਨੂੰ ਸੁਣ ਰਹੇ ਹੋ, ਪੰਜਾਬੀ ਵਿਰਸਾ ਨੂੰ ਸੁਣ ਰਹੇ ਹੋ। ਕਹਿੰਦੇ ਹੈਲੋ ਸਰਬਜੀਤ ਜੀ, ਹੈਲੋ ਐਂਡ ਸਲਾਮ ਟੂ ਆਲ ਯੋਰ ਲੋਇਲ ਲਿਸਨਰਸ। ਅਤੇ ਕਹਿੰਦੇ ਮੈਂ ਟਿੰਜਲੀ ਤੋਂ ਹਾਂ ਅਤੇ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ ਤਾਂ ਮੈਂ ਉਹ ਗੀਤ ਵੀ ਲਗਾਵਾਂਗੀ। ਉਹ ਜਿਹੜੇ ਵਟਸਐਪ ਵਾਲਾ ਨਾ ਲੈਪਟੋਪ ਆ, ਉਹ ਥੋੜ੍ਹੀ ਕੁ ਦੂਰ ਹੈ ਅਤੇ ਉਹ ਫਿਰ ਇਸ ਕਰਕੇ ਨਾ ਥੋੜ੍ਹਾ ਉਹਦੇ ਵੱਲ ਨੂੰ ਫਿਰ ਮੁੜਨਾ ਪੈਂਦਾ ਆ, ਇਸ ਕਰਕੇ ਥੋੜ੍ਹੀ ਜਿਹੀ ਕਿਸੇ ਵੇਲੇ ਸਲੋਅ ਹੋ ਜਾਂਦੀ ਆ ਸਪੀਡ ਪੜ੍ਹਨ। ਇਹਦਾ ਇਹ ਵੀ ਹੁੰਦਾ ਕਿ ਮੈਸੇਜ ਗਲਤ ਵੀ ਨਾ ਪੜ੍ਹਿਆ ਜਾਵੇ। ਅਤੇ ਹਾਂਜੀ ਮੁਸ਼ਤਾਕ ਤੁਫਾਇਲ ਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣਿਆ, ਬਹੁਤ ਸੋਹਣਾ ਲੱਗਿਆ। ਕਿੰਨੀ ਦੇਰ ਬਾਅਦ ਆਵਾਜ਼ ਤੁਹਾਡੀ ਸੁਣੀ ਰੇਡੀਓ 'ਤੇ, ਬਹੁਤ ਸੋਹਣਾ ਪ੍ਰੋਗਰਾਮ ਸੀ। ਅਤੇ ਉੱਪਰ ਵਾਲੇ ਅੱਗੇ ਦੁਆ ਕਰਦੀ ਹਾਂ ਕਿ ਤੁਹਾਨੂੰ ਚੰਗੀ ਸਿਹਤ ਦੇਵੇ, ਤੰਦਰੁਸਤ ਹੋਵੋ ਅਤੇ ਫਿਰ ਜਿੱਦਾਂ ਅੱਗੇ ਤੁਸੀਂ ਇਹ ਪ੍ਰੋਗਰਾਮ ਐਨ ਬੜੇ ਧਮਾਲਾਂ ਪਾਉਂਦੇ ਹੁੰਦੇ ਸੀ, ਉਸੇ ਤਰ੍ਹਾਂ ਪ੍ਰੋਗਰਾਮ ਫਿਰ ਹੋਰ ਵੀ ਲੈ ਕੇ ਆਵੋ। ਅਤੇ ਜਿਹੜਾ ਮੈਂ ਪਿਛਲਾ ਪ੍ਰੋਗਰਾਮ ਸੁਣਿਆ ਸੀ ਬਹੁਤ ਸੋਹਣਾ ਸੀ ਉਹ ਵੀ। ਅਗਲਾ ਗੀਤ ਹਾਂਜੀ, ਭਲਾ ਮੈਂ ਇਹ ਕਿਹਦੇ ਵਾਸਤੇ ਹੁਣ ਲਾਈਨ ਅਪ ਕੀਤਾ ਸੀ, ਦੇਖਿਆ ਮੈਂ ਕਹਿੰਦੇ ਸੀ ਨਾ ਕਿ ਕਈ ਵਾਰ ਗੱਲ ਕਰਨ ਦਾ ਯਾਦ ਭੁੱਲ ਜਾਂਦਾ ਆ, ਹੁਣ ਮੈਨੂੰ ਇਹ ਗੀਤ ਦਾ ਚੇਤਾ ਭੁੱਲ ਗਿਆ ਕਿ ਹਾਂਜੀ ਸੁਰਿੰਦਰ ਕੌਰ ਜੀ ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਅਤੇ ਲਿਖਿਆ ਵੀ ਹੋਇਆ ਹੈ। ਅਤੇ ਚਲੋ

ਜੀ, ਬਹੁਤ ਹੀ ਸੋਹਣਾ ਅਤੇ ਸੱਚੇ ਬੋਲ ਸਨ ਇਸ ਗੀਤ ਦੇ। ਜਦੋਂ ਮਾਂ ਬਾਪ ਚਲੇ ਜਾਂਦੇ ਨੇ ਤਾਂ ਕਿੱਥੋਂ ਲੱਭਦੇ ਨੇ, ਜੋ ਵੀ ਭੈਣ ਭਰਾ ਟੈਲੀਫੋਨ ਕਰ ਰਹੇ ਨੇ, ਬਸ 2 ਮਿੰਟ ਵੇਟ ਕਰੋ ਅਤੇ ਮੈਂ ਆਨਸਰ ਕਰਦੀ ਹਾਂ। ਅਤੇ ਤੁਸੀਂ ਟੋਸ਼ ਪਲਵਾਨ ਜੀ, ਤੁਸੀਂ ਗੀਤ ਪਸੰਦ ਕੀਤਾ ਹੈ, ਕਹਿੰਦੇ ਨੇ ਕਿ ਬਿਲਕੁਲ ਟਰੂ ਹੈ ਇਹ। ਅਤੇ ਮਾਵਾਂ ਦਾ ਪਿਆਰ ਕਿੱਥੋਂ ਮਿਲਦਾ ਹੈ, ਬਸ ਮਾਂ ਹੀ ਹੁੰਦੀ ਹੈ ਜਿਹੜੀ, ਕਹਿੰਦੇ ਕਿ ਜੇ ਮਾੜਾ ਵੀ ਪੁੱਤ ਹੋਵੇ ਉਹਨੂੰ ਵੀ ਕਹਿੰਦੀ ਕਿ ਸਾਰੀ ਦੁਨੀਆ 'ਚੋਂ ਮੇਰਾ ਪੁੱਤ ਚੰਗਾ ਹੈ, ਹੈ ਨਾ। ਅਤੇ ਚਲੋ ਆਪਾਂ ਅਗਲਾ ਗੀਤ ਸੁਣਦੇ ਹਾਂ ਹੈਦਰ ਸਾਹਿਬ ਦੀ ਫਰਮਾਇਸ਼ 'ਤੇ, ਅਤੇ ਉਸ ਤੋਂ ਬਾਅਦ ਮਲਿਕ ਅਮੀਨ ਜੀ, ਤੁਸੀਂ ਵੀ ਟੈਲੀਫੋਨ ਕੀਤਾ, ਯਾਦ ਕੀਤਾ, ਅਤੇ ਮੈਂ ਤੁਹਾਡੀ ਪਸੰਦ ਦਾ ਗੀਤ ਵੀ ਜ਼ਰੂਰ ਲਗਾਵਾਂਗੀ, ਅਤੇ ਮੇਰੇ ਵੀਰ ਅਫਜ਼ਲ ਸਾਹਿਬ ਜੀ, ਤੁਹਾਡੀ ਗੀਤ, ਤੁਹਾਡੀ ਪਸੰਦ ਦਾ ਗੀਤ ਵੀ ਲਗਾਵਾਂਗੀ। ਅਤੇ ਆਹ ਸੁਣਦੇ ਹਾਂ ਹੈਦਰ ਸਾਹਿਬ ਜੀ ਦੀ ਫਰਮਾਇਸ਼ 'ਤੇ।

ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਹੀ ਇਹ ਗੀਤ ਪਸੰਦ ਆਇਆ ਹੋਵੇਗਾ। ਅਤੇ ਹੈਦਰ ਸਾਹਿਬ ਜੀ, ਤੁਸੀਂ ਹੁਣ ਸਾਨੂੰ ਦੱਸਿਆ ਕਿ ਤੁਹਾਡਾ ਕੱਲ੍ਹ ਜਨਮਦਿਨ ਸੀ, ਜਨਮਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਹੋਵੇ। ਅਤੇ ਦੇਖਿਆ ਬਾਅਦ ਵਿੱਚ ਦੱਸਿਆ ਕੇਕ ਵਗੈਰਾ ਇਕੱਲਿਆਂ ਨੇ ਖਾ ਲਿਆ, ਅਤੇ ਕੇਕ ਨਹੀਂ ਤਾਂ ਸਾਡੇ ਤੱਕ ਇੱਥੇ ਤੁਸੀਂ ਲੈ ਕੇ ਆਉਂਦੇ ਨਾ, ਅਸੀਂ ਨਹੀਂ ਤੁਸੀਂ ਨਾ ਲੈ ਕੇ ਆਉਂਦੇ ਸਾਨੂੰ ਦੱਸਦੇ, ਚਲੋ ਕੋਈ ਤੋਹਫਾ ਹੀ ਲੈ ਕੇ ਆਉਂਦੇ ਤੁਹਾਡੇ ਵਾਸਤੇ ਅਸੀਂ। ਮਜ਼ਾਕ ਕਰਦੀ ਹਾਂ ਮੈਂ, ਬਸ ਉੱਪਰ ਵਾਲਾ ਤੁਹਾਨੂੰ ਸਦਾ ਖੁਸ਼ ਰੱਖੇ, ਤੰਦਰੁਸਤੀਆਂ ਦੇਵੇ, ਲੰਮੀ ਉਮਰ ਕਰੇ, ਕਾਮਯਾਬੀਆਂ ਬਖਸ਼ੇ, ਮੇਰੀ ਇਹੀ ਦਿਲੀ ਦੁਆ ਹੈ ਮੇਰੇ ਸਾਰੇ ਹੀ ਸਰੋਤਿਆਂ ਵਾਸਤੇ, ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਪਹੁੰਚਦੀ ਹੈ, ਕਿਸੇ ਦੇ ਘਰ ਵਿੱਚ ਵੀ ਜਿਹੜੀ ਹੈ ਗਮੀ ਨਾ ਆਵੇ, ਖੁਸ਼ੀਆਂ ਹੀ ਖੁਸ਼ੀਆਂ ਨੱਚਣ। ਅਗਲਾ ਗੀਤ, ਜਿਹੜੇ ਇੱਕ ਦੋ ਗੀਤ ਨੇ ਇਹ ਹੁਣ ਹੋ ਗਏ ਨੇ ਪੁਰਾਣੇ, ਹੈ ਨਾ, ਅਤੇ ਚਲੋ ਪੁਰਾਣੇ ਗੀਤਾਂ ਵੱਲ ਚੱਲਦੇ ਹਾਂ। ਤਾਂ ਇਹ ਗੀਤ ਇਹ ਸੜਕੇ ਜਾਂਦੀ ਹੈ। ਹਾਂਜੀ, ਸਾਡੇ ਵੀਰ ਅਫਸਲ ਸਾਹਿਬ ਜੀ ਨੇ ਟਿੰਸਲੀ ਤੋਂ ਇਸ ਦੀ ਫਰਮਾਇਸ਼ ਕੀਤੀ ਹੈ, ਅਤੇ ਚਲੋ ਆਪਾਂ ਸੁਣਦੇ ਹਾਂ ਇਹ ਗੀਤ।

0: Listen to Link FM on the move by downloading the Link FM app.
1: To make a difference in your community, join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
2: And the winner is...
3: And the winner is...
4: And the winner is...
2: Your business being heard on the radio.
5: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
6: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568233 or follow us on Instagram at VIP Mansion Weddings.
7: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇਸ ਮਹਿੰਗਾਈ ਨੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
8: ਜਾਂ 07784850934
9: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this

0: space to talk at the PMC every Wednesday from 11 a.m. till 2 p.m. This is a social space for you and other ladies to unwind and engage in various activities. Refreshments are available. Let your epic link work encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
1: Music, community, conversation, and positive vibes. This is Link FM, broadcasting 24 hours a day, 7 days a week.
2: This is Link FM. Link FM.
3: Wherever you go, Link FM is there for you. Download our app, Link FM 967, or simply search Link FM Live on Google.
1: From Sheffield to the world, this is Link FM, your community radio station.
4: ਜੀ ਹਾਂ, ਤੁਸੀਂ ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਲਿੰਕ ਐਫ ਐਮ 96.7 ਤੋਂ। ਬਸ ਅੱਧੇ ਕੁ ਘੰਟੇ ਦਾ ਹੁਣ ਤਾਂ ਆਪਣਾ ਸਾਥ ਰਹਿ ਗਿਆ। ਜਿਨ੍ਹਾਂ ਨੇ ਵੀ ਮੇਰਾ ਸਾਥ ਦਿੱਤਾ ਹੈ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਅਤੇ ਬਸ ਤੁਸੀਂ ਇੱਥੇ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹਿਣਾ। ਅਮੀਰ ਭੱਟ ਜੀ, ਤੁਸੀਂ ਅੱਜ ਪੰਜਾਬੀ ਵਿਰਸਾ 'ਚ ਬੜੀ ਹੀ ਦੇਰ ਬਾਅਦ ਆਏ ਹਾਂ ਜੀ। ਆਇਆਂ ਨੂੰ ਜੀ ਵੈਲਕਮ ਵੈਲਕਮ, ਅਤੇ ਅਸਲਾਮ ਅਲੈਕਮ ਕਹਿੰਦੇ ਹੋ। ਵਾਲੇਕੁਮ ਅਸਲਾਮ ਜੀ, ਅਤੇ ਗੁੱਡ ਫਰਾਈਡੇ, ਹੈਪੀ ਫਰਾਈਡੇ। ਥੈਂਕ ਯੂ, ਤੁਹਾਡਾ ਬਹੁਤ ਬਹੁਤ। ਉਮੀਦ ਕਰਦੀ ਹਾਂ ਕਿ ਹੋ ਸਕਦਾ ਹੈ ਲਾਈਫ ਵਿੱਚ ਬਿਜ਼ੀ ਹੋਵੋ, ਪਰ ਸਮਾਂ ਕੱਢ ਕੇ ਅੱਜ ਆਏ ਹੋ। ਅਗਲੇ ਹਫ਼ਤੇ ਵੀ ਇਸੇ ਤਰ੍ਹਾਂ ਸਾਥ ਦੇਵੇਗੇ, ਅਤੇ ਉਸ ਤੋਂ ਅਗਲੇ ਹਫ਼ਤੇ ਵੀ ਇਸੇ ਤਰ੍ਹਾਂ, ਹੈ ਨਾ। ਤੁਹਾਨੂੰ ਪੰਜਾਬੀ ਵਿਰਸਾ ਨੇ ਬਹੁਤ ਮਿਸ ਕੀਤਾ। ਤੁਸੀਂ ਰੈਗੂਲਰ ਸਾਥ ਦਿੰਦੇ ਹੁੰਦੇ ਸੀ, ਪਰ ਫਿਰ ਪਤਾ ਨਹੀਂ ਕਿੱਥੇ ਤੁਸੀਂ ਚੁੱਭੀ ਮਾਰ ਕੇ ਚਲੇ ਗਏ, ਅਤੇ ਸਾਨੂੰ ਮੁੜ ਕੇ ਨਹੀਂ, ਕਿੰਨੀ ਦੇਰ ਤੋਂ ਆਏ ਨਹੀਂ ਤੁਸੀਂ। ਅਗਲਾ ਗੀਤ ਜਿਹੜਾ ਹੈ ਉਹ, ਹਾਂਜੀ, ਕਿਹਨਾਂ ਦੀ ਫਰਮਾਇਸ਼ 'ਤੇ ਸੀ? ਮੁਹੰਮਦ ਅਫਜ਼ਲ ਸਾਹਿਬ ਜੀ, ਉਹ ਕਹਿੰਦੇ ਸੀ ਕਿ ਸਾਰੇ ਸੁਣਨੇ ਵਾਲਿਆਂ ਦੇ ਨਾਮ ਗੀਤ ਇਹ ਕੀਤਾ ਜਾਵੇ। ਅਤੇ ਲਓ ਜੀ, ਇਹ ਗੀਤ ਸੁਣਦੇ ਹਾਂ, ਅਤੇ ਇਸ ਗੀਤ ਤੋਂ ਬਾਅਦ ਗੀਤ ਤੁਹਾਡਾ ਮੈਂ ਲਗਾਵਾਂਗੀ। ਤਾਰਕ ਸਾਹਿਬ ਜੀ, ਬਹੁਤ ਪਿਆਰਾ ਗੀਤ ਹੈ, ਉਹ ਵੀ ਸੁਣ ਕੇ ਮੈਂ ਦੇਖਿਆ ਥੋੜ੍ਹਾ ਜਿਹਾ, ਅਤੇ ਚਲੋ ਆਹ ਗੀਤ ਸੁਣਦੇ ਹਾਂ।

ਬਹੁਤ ਪੁਰਾਣਾ ਗੀਤ ਹੈ, ਬਹੁਤ ਸੋਹਣਾ ਗੀਤ ਹੈ ਅਤੇ ਉਮੀਦ ਕਰਦੀ ਹਾਂ ਅਫਜ਼ਲ ਸਾਹਿਬ ਤੁਸੀਂ ਅਤੇ ਤੁਹਾਡੇ ਸਾਰੇ ਹੀ ਦੋਸਤਾਂ ਨੇ, ਰਿਸ਼ਤੇਦਾਰਾਂ ਨੇ, ਸਾਰਿਆਂ ਨੇ ਸੁਣ ਲਿਆ ਹੋਵੇਗਾ। ਖਾਸ ਕਰਕੇ ਤੁਸੀਂ ਸਾਰਿਆਂ ਵਾਸਤੇ ਹੀ ਜਦੋਂ ਗੀਤ ਲਗਾਉਂਦੇ ਹੋ ਡੈਡੀਕੇਟ ਸਾਰਿਆਂ ਨੂੰ ਹੀ ਕਰਦੇ ਹੋ। ਅਗਲਾ ਗੀਤ ਲਗਾਉਣ ਤੋਂ ਪਹਿਲਾਂ ਮੈਂ ਬੁਝਾਰਤ ਦਾ ਜਵਾਬ ਵੀ ਦੱਸ ਦਿੰਦੀ ਹਾਂ। ਬੁਝਾਰਤ ਸੀ ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ ਅਤੇ ਉਹਦਾ ਜਵਾਬ ਸੀ ਸੂਈ ਧਾਗਾ। ਅਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਜਵਾਬ ਦਿੱਤੇ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਚੰਗਾ ਲੱਗਦਾ ਹੈ। ਇਹ ਵੀ ਆਪਣੇ ਵਿਰਸੇ ਦਾ ਇੱਕ ਹਿੱਸਾ ਹੈ ਅਤੇ ਇਸ ਉਸਨੂੰ ਵਿਰਸੇ ਨੂੰ ਹੀ ਜ਼ਿੰਦਾ ਰੱਖਣ ਲਈ ਇਹ ਥੋੜ੍ਹਾ ਜਿਹਾ ਵਿੱਚ ਬੁਝਾਰਤਾਂ ਸ਼ਾਮਿਲ ਕਰ ਲਈਦੀਆਂ ਨੇ। ਅਤੇ ਇੱਕ ਮੈਂ ਹੁਣ ਉਹ ਵੀ ਦੱਸ ਦੇਵਾਂ ਨਾ ਜੋ ਸਾਡੀ ਇੱਕ ਭੈਣ ਜੀ ਨੇ ਮੇਰੀ ਡਿਊਟੀ ਲਾਈ ਹੋਈ ਹੈ ਕਿ ਕੁਛ ਦੱਸਿਆ ਕਰੋ, ਅੱਜ ਦਾ ਵਿਚਾਰ ਦੱਸਿਆ ਕਰੋ। ਅਤੇ ਚਲੋ ਮੈਂ ਅੱਜ ਦਾ ਵਿਚਾਰ ਇਹ ਦੱਸਦੀ ਹਾਂ। ਕਹਿੰਦੇ ਨੇ ਕਿ ਫਲਦਾਰ ਦਰਖਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਹਨ, ਫਲਦਾਰ ਦਰਖਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਹਨ, ਸੁੱਕਾ ਦਰਖਤ ਅਤੇ ਮੂਰਖ ਵਿਅਕਤੀ ਕਦੇ ਨਹੀਂ ਝੁਕਦਾ। ਸੋ ਜੇ ਕਦੇ ਤੁਹਾਨੂੰ ਕਿਸੇ ਦੇ ਕੋਲੋਂ ਸੌਰੀ ਵੀ ਕਹਿਣਾ ਪੈ ਜਾਵੇ, ਮਾਫ਼ੀ ਵੀ ਮੰਗਣਾ ਪੈ ਜਾਵੇ, ਉਹਦੇ ਵਿੱਚ ਕੋਈ ਹਰਜ ਨਹੀਂ ਹੈਗਾ, ਕਿਉਂਕਿ ਉਹਦੇ ਵਿੱਚ ਇਹੀ ਪਤਾ ਚੱਲਦਾ ਹੈ ਕਿ ਤੁਸੀਂ ਗੁਣਵਾਨ, ਤੁਹਾਡੇ ਵਿੱਚ ਗੁਣ ਨੇ, ਮਾਫ਼ ਕਰਦੇ ਨੇ, ਤੁਸੀਂ ਰਿਸ਼ਤਾ ਰੱਖਣਾ ਚਾਹੁੰਦੇ ਹੋ। ਹਾਂ, ਅੱਗੋਂ ਦੂਸਰੇ ਦੀ ਮਰਜ਼ੀ ਹੈ ਜਿਸ ਤਰ੍ਹਾਂ ਉਹ ਕਰੇ। ਅਤੇ ਬਹੁਤ ਹੀ ਆਕੜ ਦੇ ਨਾਲ ਵੀ ਰਿਸ਼ਤੇ ਟੁੱਟਦੇ ਹੀ ਰਹਿੰਦੇ ਨੇ ਅਤੇ ਜੁੜਦੇ ਨਹੀਂ। ਅਗਲਾ ਗੀਤ ਜਿਹੜਾ ਹੈ ਉਹ ਤਾਰਕ ਸਾਹਿਬ ਜੀ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਸੀ, ਚਲੋ ਸੁਣਦੇ ਹਾਂ। ਅਤੇ ਉਸ ਤੋਂ ਬਾਅਦ ਜ਼ਹੀਰ ਸਾਹਿਬ ਜੀ, ਮੈਂ ਤੁਹਾਡਾ ਗੀਤ ਵੀ ਲੱਭ ਲਿਆ ਹੈ, ਲਾਈਨ ਅਪ ਕੀਤਾ ਹੈ, ਇਸ ਤੋਂ ਬਾਅਦ ਮੈਂ ਤੁਹਾਡਾ ਗੀਤ ਲਗਾਵਾਂਗੀ।

ਸੱਚੀ ਬਹੁਤ ਹੀ ਸੋਹਣਾ ਸੀ ਇਹ ਗੀਤ ਅਤੇ ਤਾਰਕ ਸਾਹਿਬ ਜੀ ਨੇ ਸਾਰੇ ਹੀ ਟੈਕਸੀ ਡਰਾਈਵਰਾਂ ਵਾਸਤੇ ਇਹ ਪੇਸ਼ ਕੀਤਾ, ਡੈਡੀਕੇਟ ਕੀਤਾ ਉਹਨਾਂ ਨੂੰ। ਕਹਿੰਦੇ ਨੇ ਕਿ ਜਿਹੜੇ ਆਪਣੀ ਰੋਟੀ ਕਮਾਉਣ ਲਈ, ਰੋਜ਼ੀ ਕਮਾਉਣ ਲਈ ਸਾਰੇ ਪਾਸੇ ਘੁੰਮਦੇ ਫਿਰਦੇ ਨੇ, ਉਹਨਾਂ ਸਾਰਿਆਂ ਵਾਸਤੇ ਇਹ ਗੀਤ ਲਗਾਇਆ ਜਾਵੇ। ਅਮੀਰ ਭੱਟ ਜੀ, ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ ਮੈਂ ਲੱਭ ਕੇ ਉਹ ਵੀ ਲਗਾਉਂਦੀ ਹਾਂ, ਅਤੇ ਉਹ ਗੀਤ ਲਗਾਉਣ ਤੋਂ ਪਹਿਲਾਂ ਮੈਂ ਜ਼ਹੀਰ ਸਾਹਿਬ ਜੀ ਤੁਹਾਡੀ ਫਰਮਾਇਸ਼ ਦਾ ਗੀਤ ਲਗਾ ਦਿੰਦੀ ਹਾਂ ਜਿਸ ਦੀ ਤੁਸੀਂ ਫਰਮਾਇਸ਼ ਕੀਤੀ ਸੀ। ਉਮੀਦ ਕਰਦੀ ਹਾਂ ਕਿ ਇਹ ਗੀਤ ਹੀ ਹੋਵੇਗਾ ਜਿਸ ਦੀ ਤੁਸੀਂ ਫਰਮਾਇਸ਼ ਕੀਤੀ ਸੀ।

ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਹੀ ਇਹ ਗੀਤ ਪਸੰਦ ਆਇਆ ਹੋਵੇਗਾ। ਅਤੇ ਅਗਲਾ ਗੀਤ ਅਮੀਰ ਭੱਟ ਜੀ, ਇਹ ਤੁਹਾਡੀ ਫਰਮਾਇਸ਼ 'ਤੇ ਹੈ ਅਤੇ ਇਸ ਉਮੀਦ ਨਾਲ ਕਿ ਤੁਹਾਨੂੰ ਇਹ ਅਗਲੇ ਹਫ਼ਤੇ ਵੀ ਆਉਣਾ ਪਏਗਾ ਫਰਮਾਇਸ਼ ਕਰਨ ਵਾਸਤੇ। ਅਤੇ ਚਲੋ ਸੁਣਦੇ ਹਾਂ ਇਹ ਸਾਰੇ ਗੀਤ ਅਤੇ ਜ਼ਹੀਰ ਸਾਹਿਬ ਜੀ ਦੀ ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ, ਮੈਂ ਉਹ ਕੋਸ਼ਿਸ਼ ਕਰਾਂਗੀ ਜੇ ਸਮਾਂ ਹੋਇਆ ਤਾਂ ਮੈਂ ਜ਼ਰੂਰ ਉਹ ਸੁਣਾਉਣ ਦੀ ਕੋਸ਼ਿਸ਼ ਕਰੂੰਗੀ।

ਬਹੁਤ ਹੀ ਪਿਆਰਾ ਗੀਤ ਸੀ, ਬਹੁਤ ਹੀ ਸੋਹਣੀ ਆਵਾਜ਼। ਅਤੇ ਆਮਿਰ ਭੱਟ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ। ਹੁਣ ਸਮਾਂ ਖਤਮ ਹੋਣ ਵਾਲਾ ਹੈ। ਜ਼ਹੀਰ ਸਾਹਿਬ ਜੀ, ਤੁਹਾਡਾ ਗੀਤ ਮੈਂ ਅਗਲੇ ਹਫ਼ਤੇ ਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ, ਅਤੇ ਇਸ ਹਫ਼ਤੇ ਨਹੀਂ ਲਗਾ ਸਕੀ। ਹੁਣ ਇੱਕ ਗੀਤ ਮੈਂ ਸਾਰਿਆਂ ਵਾਸਤੇ ਡੈਡੀਕੇਟ ਕਰ ਰਹੀ ਹਾਂ, ਖਾਸ ਕਰਕੇ ਮਿਸੀ ਜਿੰਮੀ ਤੁਹਾਡੇ ਵਾਸਤੇ, ਸੁਰਿੰਦਰ ਜੀ ਤੁਹਾਡੇ ਵਾਸਤੇ, ਕਮਲਜੀਤ ਜੀ ਤੁਹਾਡੇ ਵਾਸਤੇ, ਅਸਮਤ ਜੀ ਇਹੀ ਗੀਤ ਤੁਹਾਡੇ ਵਾਸਤੇ, ਪ੍ਰਵੀਨ ਜੀ ਇਹੀ ਗੀਤ ਤੁਹਾਡੇ ਵਾਸਤੇ, ਅਤੇ ਬਾਕੀ ਵੀ ਜਿਨ੍ਹਾਂ ਨੂੰ ਚੰਗਾ ਲੱਗੇ ਆਪਣੇ ਆਪਣੇ ਨਾਮ ਕਰ ਲੈਣਾ, ਆਪਣੀ ਪੋਕਿਟ 'ਚ ਪਾ ਲੈਣਾ। ਅਤੇ ਬਸ ਮੈਨੂੰ ਤਾਂ ਹੁਣ ਛੁੱਟੀ, ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਹੈ, ਅਤੇ ਜੋ ਹੋਈਆਂ ਗਲਤੀਆਂ ਜਾਣ ਸਮਝ ਕੇ ਮਾਫ਼ ਕਰ ਦੇਣਾ। ਮੇਰੀ ਉੱਪਰ ਵਾਲੇ ਅੱਗੇ ਦਿਲੀ ਦੁਆ ਹੈ, ਅਰਦਾਸ ਹੈ ਕਿ ਮੇਰੇ ਸਾਰੇ ਸੁਣਨੇ ਵਾਲਿਆਂ ਨੂੰ ਤੰਦਰੁਸਤੀ, ਲੰਮੀ ਉਮਰ ਅਤੇ ਢੇਰ ਸਾਰੀਆਂ ਖੁਸ਼ੀਆਂ ਨਸੀਬ ਕਰੇ, ਬਿਮਾਰਾਂ ਨੂੰ ਠੀਕ ਕਰੇ, ਭੁੱਖਿਆਂ ਨੂੰ ਰਜਾਵੇ, ਰੋਂਦਿਆਂ ਨੂੰ ਹਸਾਵੇ। ਜੇ ਉੱਪਰ ਵਾਲੇ ਨੂੰ ਮਨਜ਼ੂਰ ਹੋਇਆ ਤਾਂ ਅਗਲੇ ਹਫ਼ਤੇ ਸ਼ੁੱਕਰਵਾਰ ਨੂੰ 7 ਵਜੇ ਫਿਰ ਆਵਾਂਗੀ ਇੱਕ ਹੋਰ ਪੰਜਾਬੀ ਵਿਰਸਾ ਲੈ ਕੇ। ਤੁਸੀਂ ਉਦੋਂ ਤੱਕ ਆਪਣਾ ਖਿਆਲ ਰੱਖਣਾ, ਅਗਰ ਹੋ ਸਕੇ ਤਾਂ ਕਿਸੇ ਦਾ ਦਿਲ ਨਾ ਦਿਖਾਉਣਾ, ਅਤੇ ਇਸ ਨਾਚੀਜ਼ ਨੂੰ ਆਪਣੀਆਂ ਦੁਆਵਾਂ ਵਿੱਚ ਸ਼ਾਮਿਲ ਕਰ ਲੈਣਾ। ਇਹ ਬੜਾ ਪਿਆਰਾ ਗੀਤ ਹੈ, ਅਤੇ ਤੁਹਾਡੇ ਸਾਰਿਆਂ ਵਾਸਤੇ।